0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਅਜੀ ਸੁਨੇ ਜ਼ਰਾ ਫਸਾਨਾ ਪਿਆਰ ਕਾ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਯੂਆਰ ਲਿਸਨਿੰਗ ਟੂ FM 101 ਬਲੇ ਬਲੇ ਓਸ਼ਾ ਓਸ਼ਾ
2: आपने FM 101 ट्यून किया।

ਜ਼ਿੰਦਗੀ ਖੁਸ਼ੀਆਂ ਅਤੇ ਗਮਾਂ ਦਾ ਮਜਮੂਆ ਹੈ। ਜ਼ਿੰਦਗੀ ਦੇ ਵਿੱਚ ਕਦੀ ਗਮ ਅਤੇ ਕਦੀ ਖੁਸ਼ੀਆਂ, ਦੋਨਾਂ ਨੇ ਇਨਸਾਨ ਦੇ ਨਾਲ ਨਾਲ ਚੱਲਣਾ ਹੈ ਅਤੇ ਸਾਨੂੰ ਦੋਵਾਂ ਦੇ ਨਾਲ ਵਾਹ ਪਾਉਣੀ ਹੈ। ਆਖਦੇ ਨੇ ਕਿ ਖੁਸ਼ੀ ਦੇ ਵੇਲੇ ਕੋਈ ਵਾਅਦਾ ਨਾ ਕਰੋ ਔਰ ਗੁੱਸੇ ਦੇ ਵਕਤ ਕੋਈ ਫੈਸਲਾ ਨਾ ਕਰੋ। ਇਨਸਾਨ ਨੇ ਦੁੱਖਾਂ ਅਤੇ ਸੁੱਖਾਂ ਦੋਵਾਂ ਨਾਲ ਟੱਕਰ ਲੈਣੀ ਹੁੰਦੀ ਹੈ। ਕਦੀ ਖੁਸ਼ੀਆਂ ਆਪਣੀ ਮਰਜ਼ੀ ਨਾਲ ਆ ਜਾਂਦੀਆਂ ਨੇ, ਕਦੀ ਗਮ ਆਪਣੀ ਮਰਜ਼ੀ ਨਾਲ। ਇਹਨਾਂ ਦੋਨਾਂ ਹਾਲਤਾਂ ਦੇ ਵਿੱਚ ਇਨਸਾਨ ਨੂੰ ਆਪਣੇ ਆਪ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ, ਮੇਨਟੇਨ ਰੱਖਣਾ ਚਾਹੀਦਾ ਹੈ ਔਰ ਸੰਭਾਲ ਕੇ ਰੱਖਣਾ ਚਾਹੀਦਾ।

ਤੁਸੀਂ ਮੇਰੇ ਇਸ ਗੱਲ ਨਾਲ ਐਗਰੀ ਕਰੋਗੇ ਜਾਂ ਨਹੀਂ ਕਰੋਗੇ, ਗੱਲ ਚੱਲਦੀ ਰਹੇਗੀ। ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਚਾਹੋ ਤਾਂ ਆ ਸਕਦੇ ਹੋ, ਔਰ ਉਹਦੇ ਦੋ ਤਿੰਨ ਤਰੀਕੇ ਨੇ। ਪਹਿਲਾ ਤਰੀਕਾ ਇਹ ਕਿ ਤੁਸੀਂ ਮੈਨੂੰ ਮੈਸੇਜ ਕਰੋਗੇ, ਔਰ ਮੈਸੇਜ ਕਰਨ ਵਾਸਤੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਣਾ ਹੈ, ਔਰ ਉਸ ਦੇ ਵਿੱਚ ਮੈਸੇਜ ਟਾਈਪ ਕਰਦੇ ਹੋਇਆਂ ਸਭ ਤੋਂ ਪਹਿਲੇ ਜਿਹੜਾ ਟਾਈਪ ਕਰਨਾ ਹੈ ਨਾ ਉਹ 101 ਯਾਨੀ 101 ਇਹ ਡਾਇਲ ਕਰਨਾ ਹੈ, ਯਾਨੀ ਟਾਈਪ ਕਰਨਾ ਹੈ। ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦੇਣੀ, ਆਪਣਾ ਸੋਹਣਾ ਮਿੱਠੜਾ ਮਨਮੋਹਣਾ ਨਾਮ ਲਿਖਣਾ ਅਤੇ ਆਪਣੀਆਂ ਨਫੀਸ ਜਿਹੀਆਂ ਉਂਗਲੀਆਂ ਨਾਲ ਮੈਸੇਜ ਲਿਖਣਾ ਹੈ, ਔਰ ਉਸ ਮੈਸੇਜ ਨੂੰ ਸੈਂਡ ਕਰਨਾ ਜਿਸ ਨੰਬਰ 'ਤੇ ਉਹ ਹੈ 4471 ਯਾਨੀ 4471। ਜੇ ਤੁਹਾਡਾ ਦਿਲ ਕਰੇ ਕਿ ਤੁਸੀਂ ਮੈਨੂੰ ਕਾਲ ਕਰਨੀ ਹੈ ਤਾਂ ਕਾਲ ਕਰਨ ਵਾਸਤੇ ਮੇਰਾ ਨੰਬਰ ਹੈ, ਉਸਨੂੰ ਨੋਟ ਕਰੋ। 042 ਲਾਹੌਰ ਦਾ ਕੋਡ ਹੈ, 042-111-0101 ਯਾਨੀ 042-111-0101। ਅਤੇ ਜੇ ਫੇਸਬੁੱਕ 'ਤੇ ਆਉਣਾ ਹੋਵੇ ਤਾਂ ਫੇਸਬੁੱਕ 'ਤੇ ਵੀ ਆ ਸਕਦੇ ਹੋ, ਔਰ ਫੇਸਬੁੱਕ 'ਤੇ ਆਉਣ ਦਾ ਤਰੀਕਾ ਹੈ ਕਿ ਤੁਸੀਂ ਫੇਸਬੁੱਕ ਦੇ ਪੇਜ 'ਤੇ ਜਾ ਕੇ ਸਰਚ ਆਪਸ਼ਨ ਦੇ ਵਿੱਚ ਸਰਚ ਕਰ ਲਓ। ਕੀ ਸਰਚ ਕਰੋਗੇ? ਉੱਥੇ ਸਰਚ ਕਰੋਗੇ ਜਨਾਬ FM 101 ਲਾਹੌਰ ਸਟੂਡੀਓ। ਜਿੱਦਾਂ ਫੇਸਬੁੱਕ ਦੇ ਪੇਜ 'ਤੇ FM 101 ਲੱਭ ਲਓਗੇ, ਲਾਹੌਰ ਸਟੂਡੀਓ ਲੱਭ ਲਓਗੇ, ਉੱਥੇ ਮੇਰੀ ਤਸਵੀਰ ਲੱਗੀ ਹੋਏਗੀ। ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋਣੀ ਹੈ, ਉੱਥੇ ਤੁਸੀਂ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਪ੍ਰੋਗਰਾਮ ਕੈਸਾ ਲੱਗ ਰਿਹਾ। ਅਤੇ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਭਲਾ ਕੀ ਕਰੀਏ, ਮੈਂ ਖੋਲ੍ਹਾਂ ਕਿਹੜੀ ਕਿਤਾਬ ਨੂੰ।

ਲਓ ਜੀ, ਅੱਜ ਗਰਮੀ ਬੜੀ ਚੰਗੀ ਗਰਮੀ ਨੇ, ਔਰ ਗਰਮੀ ਐਡੀ ਹੀ ਨੇ ਵੀ ਛੱਡ ਗੱਲ ਦਿਓ। ਮੇਰੇ ਤਾਂ ਸਾਈਕਲ ਦਾ ਅੱਜ ਟੁੱਟ ਗਿਆ ਪੈਡਲ, ਅਤੇ ਮੈਂ ਫਿਰ ਸਾਈਕਲ ਮੰਗਿਆ ਕਿਸੇ ਵਿਰਾ ਕੋਲੋਂ, ਅਤੇ ਉਸ ਸਾਈਕਲ 'ਤੇ ਆਇਆ ਤਾਂ ਯਕੀਨ ਕਰੋ ਐਡੀ ਗਰਮੀ, ਐਡੀ ਗਰਮੀ। ਅਤੇ ਫਿਰ ਮੇਰਾ ਦਿਲ ਕੀਤਾ ਵੀ ਅੱਜ ਆ ਕੇ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ। ਨੰਬਰ 1, ਗੈਰ ਜ਼ਰੂਰੀ ਤੌਰ 'ਤੇ ਘਰੋਂ ਬਾਹਰ ਨਾ ਨਿਕਲਿਆ ਇਸ ਗਰਮੀ ਦੇ ਵਿੱਚ, ਇਹ ਤਾਂ ਲਾਇਆ ਜਿਸਨੇ, ਅਤੇ ਮੁੜ ਛੱਡ ਗੱਲ ਦਿਓ, ਇਸ ਮੁੜ ਕੀ ਕਰਨਾ। ਇੱਕ ਤਾਂ ਇਸ ਤੋਂ ਬਚਣਾ, ਅਤੇ ਜੇ ਮਜਬੂਰੀ ਨਾਲ ਘਰੋਂ ਬਾਹਰ ਨਿਕਲਣਾ ਪੈ ਜਾਵੇ ਤਾਂ ਮੁੜ ਸਿਰ 'ਤੇ ਕੱਪੜਾ ਕੁਪੜਾ ਲੈ ਲੈਣਾ, ਜਾਂ ਕੱਪੜਾ ਗਿੱਲਾ ਕਰਕੇ ਸਿਰ 'ਤੇ ਰੱਖ ਲੈਣਾ, ਜਾਂ ਟੋਪੀ ਰੱਖ ਲੈਣੀ, ਐਵੇਂ ਸ਼ੋਅ ਨਹੀਂ ਮਾਰਦਿਆਂ ਜਾਵਣਾ, ਅਤੇ ਆਪਣੀ ਇਨਸ਼ਲਟ ਨਹੀਂ ਸਮਝਣੀ ਵੀ ਜਨਾਬ ਮੈਂ ਬਾਹਰ ਪਰ ਨਿਕਲਦਾ ਅਤੇ ਉੱਤੇ ਪਗੜੀ ਪਾ ਲਵਾਂ, ਅਤੇ ਇਹ ਗੱਲ ਕੋਈ ਚੰਗੀ ਕਾਜ ਨਹੀਂ। ਅਤੇ 3 ਗੱਲ ਹੀ ਨਹੀਂ ਇਹ ਵੀ ਇਸ ਮੌਸਮ ਦੇ ਵਿੱਚ ਮਿਹਦੇ ਵੀ ਗਰਮੀ ਕਰ ਜਾਂਦੇ ਨੇ, ਅਤੇ ਖਾਸ ਕਰ ਮੁੜ ਕੁਰਬਾਨੀ ਹੋਈ ਹੋਵੇ ਅਤੇ ਕੁਰਬਾਨੀ ਤੋਂ ਬਾਅਦ ਮੁੜ ਫਰਿੱਜ ਹੋਵੇ, ਅਤੇ ਮੁੜ ਆਂਡੀ ਹੋਵੇ, ਅਤੇ ਮੁੜ ਗਰਮ ਮਸਾਲੇ, ਅਤੇ ਮੁੜ ਖਾਧੇ ਹੋਣ ਚੰਗੇ ਦੱਬ ਕਿਆ ਇੱਥੇ ਰੱਖ। ਮੁੜ ਮੈਦਾ ਵਿਚਾਰਾ ਪੈ ਜਾਂਦਾ ਮੁਸ਼ਕਿਲ, ਅਤੇ ਉਹਨੂੰ ਹੋ ਜਾਂਦੀ ਹੈ ਔਖ, ਅਤੇ ਮੈਦਾ ਵੀ ਡਿਸਟਰਬ ਹੋ ਜਾਂਦਾ, ਅਤੇ ਜਦੋਂ ਮੈਦਾ ਡਿਸਟਰਬ ਹੋ ਜਾਵੇ ਨਾ, ਤਾਂ ਇਹਨੂੰ ਸਲਾਦ ਸਲਾਦ ਦੀ ਲੋੜ ਆਉਂਦੀ ਨੇ। ਆ ਕੱਚੀਆਂ ਸਬਜ਼ੀਆਂ ਜਿਹੜੀਆਂ ਆਉਂਦੀਆਂ ਨੇ ਇਹ ਜ਼ਰੂਰ ਖਵਿਆ, ਨਹੀਂ ਤਾਂ ਗੋਸ਼ ਉੱਜੜਾ ਹੀ ਨਹੀਂ ਨਾ, ਇਹ ਮੁੜ ਤੰਗ ਕਰਸਨੇ, ਪਰੇਸ਼ਾਨ ਕਰਸਨੇ। ਮੁੜ ਮੈਨੂੰ ਆਖਿਆ ਡਾਕ ਡਾਇਰ ਦੇ ਕੋਲ ਜਾਵਣਾ, ਅਤੇ ਅੱਗੇ ਡਾਕ ਡਾਇਰ ਜੇ ਹੋਇਆ ਛੁੱਟੀ 'ਤੇ, ਅਤੇ ਮੁੜ ਉੱਥੇ ਬੈਠੇ ਰਹਿ ਢਿੱਡ 'ਤੇ ਹੱਥ ਰੱਖ, ਇੱਥੇ ਪਿਆ ਵੱਟ ਪਾਉਂਦਾ, ਅਤੇ ਇੱਧੇ ਪਿਆ ਮਰੋੜ ਪਾਉਂਦਾ। ਇਸ ਤੋਂ ਬਿਹਤਰ ਗੱਲ ਮੇਰੀ ਵੀ ਤੁਸੀਂ ਮੰਨੋ, ਅਤੇ ਤੁਸੀਂ ਇੰਝ ਕਰੋ ਕਿ ਤੁਸੀਂ ਜਨਾਬ ਆਪਣੇ ਮੈਦੇ ਨੂੰ ਸੈੱਟ ਰੱਖਿਆ, ਸ਼ਰਬਤ ਸ਼ੁਰਬਤ ਪੀਤੀ ਰੱਖਿਆ, ਇਦੋਂ ਤੁਸੀਂ ਗੋਸ਼ਤ ਖਾਂਦੇ ਪਏ ਹੋ ਮਾਸ਼ਾਅੱਲਾ ਵੰਡਣ ਦੀ ਬਜਾਏ, ਸਾਰਾ ਰੱਖ ਲਿਆ। ਮੈਂ ਆਪਣੀ ਗੱਲ ਪਕੜਿਆ, ਤੁਹਾਡੀ ਨਹੀਂ, ਮੇਰੀ ਕੀ ਜ਼ਰੂਰਤ ਹੈ ਵੀ ਤੁਹਾਡੀ ਗੱਲ ਕਰਾਂ ਜਾਂ ਤੁਹਾਡੇ ਫਰਿੱਜ ਦੇ ਵਿੱਚ ਜਾਤੀ ਪਾਵਾਂ, ਮੇਰੀ ਬਿਲਕੁਲ ਬੇਕਾਈ ਜ਼ਰੂਰਤ ਨਹੀਂ। ਲੇਕਿਨ ਇਹ ਗੱਲ ਮੈਂ ਜ਼ਰੂਰ ਦੱਸਣੀ ਹੈ ਕਿ ਮੁਸਲਸਲ ਗੋਸ਼ਤ ਖਾਵਣ ਦੇ ਨਾਲ ਹੁਣ ਮੈਦੇ ਉਹ ਖਰਾਬ ਹੋ ਜਾਂਦੇ ਨੇ, ਇਤਿਹਾਤ ਕਰਿਆ, ਸ਼ਰਬਤ ਸ਼ੁਰਬਤ ਪੀਤੀ ਰੱਖਿਆ, ਮੈਦੇ ਨੂੰ ਠੱਡਾ ਰੱਖਿਆ। ਅਤੇ ਬਾਈਆ ਮੇਰਾ ਰਜ਼ਾ ਚੌਧਰੀ ਮੇਰਾ ਵਿਰਾ ਹੈ, ਬੜਾ ਸੋਹਣਾ ਮਨਮੋਹਣਾ, ਪਹਿਲਾ ਕਲਰ ਉਹ ਪ੍ਰੋਗਰਾਮ ਦੇ ਵਿੱਚ ਆਇਆ। ਰਜ਼ਾ ਬਾਈ ਅੱਜ ਮੈਂ ਗੀਤ ਢੂਡ ਕੇ ਲਾਇਆ ਹਾਂ, ਜਿਵੇਂ ਮੇਰਾ ਸਾਈਕਲ ਦਾ ਪੈਡਲ ਤਰੁੱਟਾ ਹੈ ਅਤੇ ਮੈਂ ਕਿਸੇ ਕੋਲ ਸਾਈਕਲ ਮੰਗ ਲਿਆ, ਐਵੇਂ ਤੇਰੇ ਵਾਸਤੇ ਮੈਂ ਗਾਣਾ ਸੋਹਣਾ ਜਿਹਾ ਲੱਭਿਆ। ਮੇਰਾ ਦਿਲ ਕੀਤਾ ਵੀ ਮੈਂ ਬਾਈਆਂ ਨੂੰ ਡੈਡੀਕੇਟ ਕਰਨਾ, ਤੁਸੀਂ ਮਾਰਕਾ ਸਾਰੇ ਦੱਸਿਆ ਵੀ ਇਹ ਕੀ ਹੋ ਜਾ ਲੱਗਾ, ਅਤੇ ਜੇ ਚੰਗਾ ਲੱਗੇ ਤਾਂ ਮੈਨੂੰ ਜ਼ਰੂਰ ਦੱਸਣਾ।

ਲਓ ਜੀ, ਅਵੈਸ਼ ਸ਼ਾਹ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਅਵੈਸ਼ ਭਾਈ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਅੱਛਾ ਲੱਗਾ। ਔਰ ਅਵੈਸ਼ ਦੇ ਨਾਲ ਯਾਸੀਨ ਸਾਹਿਬ ਸੁਣਦੇ ਪਏ ਨੇ ਪ੍ਰੋਗਰਾਮ, ਬਹੁਤ ਸ਼ੁਕਰੀਆ ਯਾਸੀਨ ਭਾਈ, ਜਿਉਂਦੇ ਰਹੋ। ਲਓ ਜੀ, ਬੱਟੀ ਸਾਹਿਬ, ਬੱਟੀ ਸਾਹਿਬ, ਵਾਹ ਭਾਈ ਵਾਹ, ਬੱਟੀ ਸਾਹਿਬ। ਅਸਨੈਨ ਭਾਈ, ਥੈਂਕ ਯੂ, ਪ੍ਰੋਗਰਾਮ ਵਿੱਚ ਤੁਸੀਂ ਸ਼ਾਮਿਲ ਹੋਏ ਹੋ, ਬਹੁਤ ਸ਼ੁਕਰੀਆ।

ਜੁਨੇਦ ਭਾਈ, ਨਾ ਆਪ ਬਦਨਾਮ ਹੋਣਾ, ਨਾ ਮੈਨੂੰ ਬਦਨਾਮ ਕਰਨਾ। ਜਿਹੜਾ ਕੰਮ ਕਰਦੇ ਪਏ ਅੱਛੀ ਤਰ੍ਹਾਂ ਕਰਨਾ, ਇਹਨੂੰ ਨਿਯਤ ਨਾਲ ਕਰਨਾ, ਠੀਕ ਠੀਕ ਕਰਨਾ। ਯਾਸੀਨ ਭਾਈ, ਵੱਡੀ ਸਾਹਿਬ, ਹਸਨੈਨ ਭਾਈ ਔਰ ਜੁਨੇਦ ਭਾਈ, ਤੁਹਾਡਾ ਸ਼ੁਕਰੀਆ। ਹਸਨੈਨ ਦੀ ਆਈ ਸਾਲਗਿਰਾ, ਹਸਨੈਨ ਭਾਈ ਤੁਹਾਨੂੰ ਆਖਦੇ ਆ ਹੈਪੀ ਬਰਥਡੇ ਟੂ ਯੂ। ਲਓ ਜੀ, ਉਜ਼ਮਾ ਖਾਨ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਉਜ਼ਮਾ ਖਾਨ, ਵੈਲਕਮ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ।

لو جی میرے پروگرام دے وچ شامل آئی ایم حافظ محمد عثمان احمد فرام چنیوٹ. پیارے بھائی کیا حال ہیں جناب؟ تساں جدوں ایڈے پیار نال بلایا ہے تے میں ٹھیک نہ ہوں تے میں ٹھیک ہو گیا. پیارے بھائی تسی سناؤ حافظ صاحب کی حال ہے؟ ٹھیک ٹھاک ہو؟ چنیوٹ دے وچ موسم کیسا ہے؟ پروگرام کیویں دا لگ رہا ہے؟ تے کلے بہ کے سن رہے ہو یا ہور بندے وی تواڈے نال ہیں؟ تے پروگرام دی کہ چس چوس آوے تے ضرور دسیا ہے. تے نال مینوں دسیا ہے بھی کنکاں کنکاں وڈھی گئیاں, میں تاں ڈردیاں اس پاسے جاندا نہیں پیا. ਮੈਂ ਮਰ ਕੇ ਮੈਨੂੰ ਦਾਤਰੀ ਨਿਭਾ ਦੇਵਣੀ. ਜ਼ਰਾ ਮੈਨੂੰ ਦੱਸਿਆ ਹੈ ਵੀ ਕਣਕਾਂ ਜਿਹੜੀਆਂ ਨੇ ਵੱਢੀ ਗਈਆਂ, ਦੜਾਂ ਲਿਬੀ ਗਈਆਂ, ਦਾਣੇ ਰੱਖੀ ਗਏ ਜੀ, ਅਜੇ ਰਾਂਦੇ ਨੇ. ਲਓ ਜੀ ਉਸਮਾ ਖਾਨ ਆਖਦੇ ਨੇ ਜ਼ਬਰਦਸਤ ਪ੍ਰੋਗਰਾਮ ਪੇ ਕਰਦੇ ਹੋ. ਅੱਜ ਤਾਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਹੀ ਸਕੂਨ ਆ ਗਿਆ. ਪ੍ਰੋਗਰਾਮ ਚੰਗਾ ਪੇ ਕਰਦੇ ਹੋ, ਸ਼ਿੱਦਤ ਨਾਲ ਇੰਤਜ਼ਾਰ ਕਰਦੇ ਆ. ਸਿਰ ਐਸਨ ਖਾਨ ਸਾਡਾ ਸੋਹਣਾ ਅਤੇ ਮਨਮੋਹਣਾ ਬਿਰਾਇਆ ਜਨਾਬ ਬੱਖਰ ਤੋਂ ਪ੍ਰੋਗਰਾਮ ਸੁਣਦਾ ਪਿਆ ਪਿਆ ਆਖਦਾ ਸ਼ਾਦੀ ਦੇ ਵਿੱਚ ਬੈਠਿਆ, ਸ਼ਾਦੀ ਦੇ ਵਿੱਚ ਬਹਿ ਕੇ ਤੁਹਾਡਾ ਪ੍ਰੋਗਰਾਮ ਪੇ ਸੁਣਦੇ ਹਾਂ, ਤੁਹਾਨੂੰ ਮੈਸੇਜ ਪਕੜਿੰਦੇ ਹਾਂ ਅਤੇ ਹੋਰ ਲੋਕ ਵੀ ਮੇਰੇ ਨਾਲ ਸ਼ਾਮਿਲ ਹੀ ਨੇ ਜਨਾਬ. ਜ਼ਰੂਰ ਮੈਂ ਸਾਰਿਆਂ ਨੂੰ ਵੈਲਕਮ ਆਖਦਾ, ਖੁਸ਼ ਆਮਦੀਦ ਆਖਦਾ. ਅਤੇ ਰਜ਼ਾ ਬਾਈ ਤੋਂ ਪੁੱਛਾਂਗਾ ਵੀ ਸੁਣਾ ਗਾਣਾ ਪਸੰਦ ਆਇਆ ਕਿ ਨਾ ਆਇਆ. ਮੈਂ ਢੂੰਡ ਕੇ ਲਾਇਆ ਹਾਂ ਤੇਰੇ ਵਾਸਤੇ. ਅੱਜ ਕੱਲ੍ਹ ਸ਼ਾਦੀਆਂ ਸ਼ੂਦੀਆਂ ਦਾ ਵੀ ਰਸ਼ ਹੈ, ਕੋਈ ਸ਼ਾਦੀਆਂ ਸ਼ੂਦੀਆਂ ਵੱਲ ਵੀ ਲੋਕ ਭੱਜੇ ਹੋ ਇੰਨਾ. ਸ਼ਾਪਿੰਗ ਬੜੀ ਜ਼ੋਰਾਂ ਸ਼ੋਰਾਂ 'ਤੇ, ਗਰਮੀ ਬੜੀ ਚਸਦਾਰ ਹੈ.

ਲੋ ਜੀ, ਇਹ ਸਾਡੇ ਅਵੈਸ਼ਾ ਸਾਹਿਬ ਨੇ, ਅਵੈਸ਼ਾ ਸਾਹਿਬ ਆਖਦੇ ਨੇ ਕਿ ਸਰ ਜੀ, ਅੱਜ ਮੇਰੀ ਸਾਲਗਿਰਾ ਹੈ ਅਤੇ ਮੈਨੂੰ ਸਾਲਗਿਰਾ ਵਿਸ਼ ਕਰਨੀ ਹੈ ਕਿ ਨਹੀਂ ਕਰਨੀ? ਜਨਾਬ ਜ਼ਰੂਰ ਕਰਨੀ ਹੈ। ਇੱਧਰ ਲਓ, ਇਹ ਲਓ, ਇਹ ਲਓ ਜਨਾਬ, ਇੱਧਰ

लो जी शाह जी, खुशियां माणो, जवानियां माणो, जिंदगी थोड़ी खूबसूरत होवे, सोहनी होवे, इज्जत वाली होवे, बख्त वाली होवे, चंगे मुकद्दर वाली होवे और मालो दौलत वाली होवे। शाह जी तुहाडा बहुत शुक्रिया, तुहाडे दोस्तों का बहुत शुक्रिया, तुसी प्रोग्राम दे विच शामिल होए। अज है तुहाडी सालगिरह, सालगिरह दे मौके ते तुहानू विश करदे आं एक निक्का जिहा गीत तुहाडे नावें और ਤੁਹਾਡੀ ਇਹਨਾਂ ਖੁਸ਼ੀਆਂ ਦੇ ਵਿੱਚ ਅਸੀਂ ਸ਼ਾਮਿਲ ਹੁੰਦੇ ਹਾਂ, ਤੁਹਾਡੇ ਚਾਹਣ ਵਾਲੇ ਸ਼ਾਮਿਲ ਹੁੰਦੇ ਨੇ, ਸਾਰੇ ਸੁਣਨ ਵਾਲੇ ਸ਼ਾਮਿਲ ਅਤੇ ਸ਼ਮਸ਼ੀ ਰੇਡੀਓ ਲਿਸਨਰ ਕਲੱਬ ਵਾਲੇ ਅੱਜ ਜਨਾਬ ਛਾਏ ਹੋਏ ਨੇ ਫੇਸਬੁੱਕ 'ਤੇ। ਮੈਂ ਵੇਖਦਾ ਪਿਆ ਉਹਨਾਂ ਦੇ ਕਮੈਂਟਸ ਬਹੁਤ ਸਾਰੇ ਆ ਗਏ ਨੇ, ਉਹ ਆਨ ਏਅਰ ਕਰਦਾ ਪਰੇਸ਼ਾਨ ਨਹੀਂ ਹੋਣਾ। ਅਜੇ ਤਾਂ ਮੈਂ ਜ਼ਰਾ ਤਿਆਰ ਤਿਊਰ ਹੁੰਦਾ ਵਧਾ ਨਾ ਸਮਝਿਆ ਕਰੋ ਗੱਲ ਨੂੰ ਤੁਸੀਂ ਆਪ ਵੀ। ਅਤੇ ਰਜ਼ਾ ਭਾਈ ਤਾਂ ਅੱਜ ਜਨਾਬ ਮੈਨੂੰ ਲੱਗਦਾ ਬਈ ਚੰਗਾ ਮਾਲ ਖਾਧਾ, ਚੰਗਾ ਮਾਲ ਜਿਹੜਾ ਫਰਿੱਜ ਦੇ ਵਿੱਚ ਜੋੜੇ ਹੋਇਆ ਉਹ ਪਕਵਾ ਪਕਵੂ ਕੇ ਖਾ ਕੇ ਅਤੇ ਜੁੜ ਗਏ ਜਨਾਬ ਮੈਸਜਿਆਂ ਨੇ। ਇਹ ਸੋਹਣਾ ਜਿਹਾ ਗੀਤ ਅਵੈਸ਼ ਸਾਹਿਬ ਦੇ ਨਾਮ ਹੈ।

ਲਓ ਜੀ, ਅੱਜ ਮੈਂ ਤਾਂ ਸਾਰੇ ਮਾਰਕੇ ਨੂੰ ਖੁਸ਼ ਕਰਦਾ ਬੈਠਾ, ਰਾਜ਼ੀ ਕਰਦਾ ਬੈਠਾ, ਔਰ ਪਸੰਦ ਦੇ ਗੀਤ ਵੀ ਸੁਣੀਂਦਾ ਪਿਆ। ਓਏ ਮੈਂ ਸਦਕੇ, ਓਏ ਮੈਂ ਕੁਰਬਾਨ ਜਾਵਾਂ, 242 ਕਮੈਂਟਸ ਆ ਚੁੱਕੇ ਨੇ ਔਰ ਮੇਰੀ ਪੋਸਟ ਜਿਹੜੀ ਫੇਸਬੁੱਕ 'ਤੇ ਲੱਗੀ ਹੋਈ ਹੈ ਕੋਈ 54 ਬੰਦਿਆਂ ਨੇ ਫਾਰਵਰਡ ਕਰ ਦਿੱਤੀ। ਓਏ ਕਮਾਲ ਬਾਈ, ਕਮਾਲ ਹੋ ਗਿਆ। ਪਹਿਲਾ ਮੈਸੇਜ ਨੇ ਰਜ਼ਾ ਬਾਈ ਦਾ, ਆਖਦੇ ਨੇ ਅਸਲਾਮੁ ਅਲੈਕੁਮ ਐਂਡ ਕੁਈਟ ਆਰ ਜੇ। ਵਾਹ ਬਾਈ, ਕੁਈਟ ਸਵੀਟ ਕੁਈਟ, ਮੈਂ ਸਦਕੇ ਜਾਵਾਂ। ਆਖਦੇ ਨੇ ਹਾਓ ਆਰ ਯੂ ਐਂਡ ਵੈਲਕਮ ਟੂ ਦੀ ਸ਼ੋ, ਗ੍ਰੇਟ ਸ਼ੋ, ਗ੍ਰੇਟ ਵੋਇਸ, ਗ੍ਰੇਟ ਆਰ ਜੇ। ਅਸਲਾਮੁ ਅਲੈਕੁਮ ਟੂ ਆਲ ਲਿਸਨਰ, ਰਜ਼ਾ ਚੌਧਰੀ ਫਰਾਮ ਸ਼ਮਸੀ ਰੇਡੀਓ ਲਿਸਨਰ ਕਲੱਬ। ਜਨਾਬ ਰਜ਼ਾ ਬਾਈ ਵੈਲਕਮ, ਖੁਸ਼ ਆਮਦੀਦ। ਫਿਰ ਆ ਗਏ ਮੁਹੰਮਦ ਹਮਜ਼ਾ ਖਟੀਮਾ। ਮੁਹੰਮਦ ਹਮਜ਼ਾ ਖਟੀਮਾ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਪਕੜਦੇ ਨੇ, ਮਿਹਰਬਾਨੀਆਂ। ਮੂਸਾ ਵਾਲੀ ਪਿੱਪਲਾਂ ਤੋਂ ਮੇਰੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ, ਵੈਲਕਮ ਮੀਆਂ ਲਈ ਵਾਲਿਓ। ਜਿੰਦੇ ਰਹੋ ਮੁਹੰਮਦ ਅਕਬਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਸ਼ਾਹਦਰਾ ਤੋਂ। ਔਰ ਆਖਦੇ ਨੇ ਕਿਸੀ ਕਾ ਬੜਾ ਘਰ ਦੇਖ ਕਰ ਆਪਣੀ ਝੋਂਪੜੀ ਨਹੀਂ ਜਲਾਇਆ ਕਰਤੇ। ਹਾਏ ਮੈਂ ਸਦਕੇ, ਉਹ ਮੈਂ ਬਿਸਮਿਲਾ ਕਰਾਂ। ਅਲੀ ਅਹਿਮਦ ਜੱਟ ਸਾਹਿਬ ਹਾਏ, ਬਿਸਮਿਲਾ ਜੀ, ਬਿਸਮਿਲਾ ਜੀ, ਆਇਆਂ ਨੂੰ ਖੁਸ਼ ਆਮਦੀਦ। ਪਾ ਖੈਰ ਰਾਗਲੇ ਔਰ ਮਨਜ਼ੂਰ ਹੁਸੈਨ ਅੰਸਾਰੀ ਫਰੋਮ ਫੈਸਲਾਬਾਦ, ਅਸਲਾਮੁ ਅਲੈਕੁਮ। ਫੈਸਲਾਬਾਦੀਓ ਕੀ ਹਾਲ ਚਾਲ ਹੈ? ਉਹ ਠੀਕ ਠਾਕ ਹੋ, ਖੁਸ਼ਬਾਸ਼ ਹੋ? ਉਹ ਫੈਸਲਾਬਾਦ ਠੀਕ ਹੈ, ਖਰੀਅਤ ਨਾਲ ਹੈ। ਮੁਹੰਮਦ ਇਬਰਾਹੀਮ ਸਾਡੇ ਪ੍ਰੋਗਰਾਮ ਸੁਣਦੇ ਪਏ ਨੇ, ਆਖਿਆ ਨੇ ਨਾਈਸ ਪ੍ਰੋਗਰਾਮ ਹੈ, ਬਹੁਤ ਸ਼ੁਕਰੀਆ। ਅਬਦੁੱਲਾ ਗੁੱਜਰ ਸਾਡੇ ਪ੍ਰੋਗਰਾਮ ਦੇ ਵਿੱਚ ਆ ਗਏ, ਸਲਾਮ ਆਖਿਆ ਨੇ। ਅਤੇ ਰਾਣਾ ਕਦੀਰ ਰਾਏ ਫੈਸਲਾਬਾਦ ਤੋਂ ਪ੍ਰੋਗਰਾਮ ਦੇ ਵਿੱਚ ਆਏ ਨੇ, ਉਹ ਮੈਂ ਸਦਕੇ। ਮੁਹੰਮਦ ਤਾਰਿਕ ਕੁਵੈਤ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸਲਾਮ ਆਖਿਆ ਨੇ, ਦੁਆਵਾਂ ਦਿੱਤੀਆਂ ਨੇ, ਮੁਹੱਬਤਾਂ ਦਾ ਇਜ਼ਹਾਰ ਕੀਤਾ ਨੇ। ਹਮਦੁੱਲਾ ਮੱਲਾ ਖੇਲ ਕੁਵੈਟਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ। ਹਮਦੁੱਲਾ ਮੱਲਾ ਖੇਲ, ਤੁਹਾਡਾ ਬਹੁਤ ਸ਼ੁਕਰੀਆ। ਅਬਦੁੱਲਾ ਗੁੱਜਰ, ਤੁਹਾਡੀਆਂ ਮਿਹਰਬਾਨੀਆਂ। ਰਜ਼ਾ ਚੌਧਰੀ ਨੇ ਮਿਠਿਆਈਆਂ ਸੈਂਡ ਕੀਤੀਆਂ, ਫੁੱਲਾਂ ਦੇ ਗੁਲਦਸਤੇ ਸੈਂਡ ਕੀਤੇ। ਰਿਆਜ਼ ਭੱਟੀ ਨੇ ਮਾਈਕ ਸੈਂਡ ਕੀਤਾ ਜਨਾਬ, ਔਰ ਤੋਹਫੇ ਸੈਂਡ ਕੀਤੇ ਨੇ। ਰਿਆਜ਼ ਭੱਟੀ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਇਸ ਤੋਂ ਅੱਗੇ ਚੱਲਦੇ ਹਾਂ, ਲੇਕਿਨ ਦੱਸਦਾ ਜਾਵਾਂ ਕਿ ਮੈਨੂੰ ਕਾਲ ਕੀਤੀ ਹੈ ਅਬਦੁੱਲ ਹਮੀਦ ਸਾਹਿਬ ਨੇ। ਅਬਦੁੱਲ ਹਮੀਦ ਸਾਹਿਬ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਕਰਦੇ ਨੇ। ਅਬਦੁੱਲ ਹਮੀਦ ਬਾਈ, ਤੁਹਾਡਾ ਬੜਾ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅੱਲਾ ਤੁਹਾਨੂੰ ਸਲਾਮਤ ਰੱਖੇ। ਅਤੇ ਫਰੀ ਚੁਬੁਰਜੀ ਤੋਂ ਆਏ ਨੇ ਔਰ ਆਖਦੇ ਨੇ ਕਿ ਜਿਹਨਾਂ ਕੋ ਪਕੋ ਪਕੋ ਕੇ ਸੜੀਆਂ ਪਈਆਂ ਨੇ, ਇਹਨਾਂ ਦੇ ਨਾਵੇਂ ਕੋਈ ਸੋਹਣਾ ਜਿਹਾ ਗੀਤ ਡੈਡੀਕੇਟ ਕਰੋ। ਲਓ, ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਖੁਸ਼ ਨੇ, ਜਾਂ ਉਹ ਮੇਰੀਆਂ ਮਾਵਾਂ ਭੈਣਾਂ ਜਿਹੜੀ ਗਰਮੀ ਦੀ ਵਜ੍ਹਾ ਤੋਂ ਤੰਗ ਨੇ, ਬੇਜ਼ਾਰ ਨੇ, ਲੜਦੀਆਂ ਪਈਆਂ ਨੇ, ਉਹਨਾਂ ਦੇ ਨਾਵੇਂ ਸੋਹਣਾ ਜਿਹਾ ਗੀਤ।

ਵੈਲਕਮ ਬੈਕ ਪ੍ਰੋਗਰਾਮ ਰਾਵੀ ਕਿਨਾਰੇ ਆਰਜੇ ਗੁਲਾਮ ਅਲੀ ਜਾਵੇਦ ਔਰ ਗੁਲਾਮ ਅਲੀ ਜਾਵੇਦ ਅਤੇ ਤੁਹਾਡਾ ਸਾਥ ਹੁੰਦਾ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ 4471 'ਤੇ। ਕਾਰੀ ਮੁਹੰਮਦ ਕਾਸਿਮ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਕਾਰੀ ਮੁਹੰਮਦ ਕਾਸਿਮ ਬਹੁਤ ਸ਼ੁਕਰੀਆ, ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ। ਔਰ ਕਾਰੀ ਮੁਹੰਮਦ ਕਾਸਿਮ ਦੇ ਨਾਲ ਨੇ ਮੁਨੀਰ ਅਹਿਮਦ ਖਾਨ ਚਾਂਡੀਓ ਤਹਿਸੀਲ ਜਨੂਬੀ ਤੋਂ ਸਾਡਾ ਪ੍ਰੋਗਰਾਮ ਸੁਣਦੇ ਪੈਣ। ਦੋਵਾਂ ਭਰਾਵਾਂ ਨੂੰ ਖੁਸ਼ ਆਮਦੀਦ ਆਖਸਾਂ, ਵੈਲਕਮ ਆਖਸਾਂ, ਜੀ ਆਇਆਂ ਨੂੰ ਆਖਸਾਂ। ਦੁਆ ਕਰੇ ਸਾਂ ਕਿ ਅੱਲਾਹ ਪਾਕ ਇਹਨਾਂ ਨੂੰ ਖੁਸ਼ ਰੱਖੇ, ਸਲਾਮਤ ਰੱਖੇ, ਆਬਾਦ ਰਹਿਣ। ਲਓ ਜੀ, ਮੁਹੰਮਦ ਅਹਿਮਦ ਰਾਵੀ ਕੰਡੇ ਪ੍ਰੋਗਰਾਮ ਸੁਣਦੇ ਪਏ ਨੇ ਔਰ ਰਾਵੀ ਕੰਡੇ ਬੈਠੇ ਨੇ। ਕਹਿੰਦੇ ਨੇ ਤੁਸੀਂ ਸਾਡੇ ਨਾਲ ਸਰਦੀਆਂ 'ਚ ਵੀ ਵਾਅਦਾ ਕਰਦੇ ਰਹੇ ਹੋ ਕਿ ਗੁੜ ਵਾਲੀ ਚਾਹ ਪੀਣ ਆਵਾਂਗੇ ਅਤੇ ਤੁਸੀਂ ਨਹੀਂ ਆਏ, ਤਾਂ ਚਲੋ ਹੁਣ ਇੰਝ ਕਰੋ ਕਿ ਚਾਟੀ ਦੀ ਲੱਸੀ ਪੀਣ ਆ ਜਾਓ। ਹੁਣ ਕੰਮ 30 ਤੇ ਹੋ ਗਿਆ ਜੀ, ਹੁਣ ਤੁਸੀਂ ਨਾ ਆਏ ਤਾਂ ਅਸੀਂ ਤੁਹਾਡੇ ਨਾਲ ਹੋ ਜਾਣਾ ਨਾਰਾਜ਼ ਅਤੇ ਹੋ ਜਾਣਾ ਖਫਾ। ਨਾ ਜਨਾਬ ਅਹਿਮਦ ਬਾਈ, ਤੁਸੀਂ ਨਾਰਾਜ਼ ਨਹੀਂ ਹੋਣਾ, ਖਫਾ ਨਹੀਂ ਹੋਣਾ, ਮੈਂ ਜ਼ਰੂਰ ਆਵਾਂਗਾ। ਅਤੇ ਮੁਹੰਮਦ ਅਹਿਮਦ ਦੇ ਦੋਸਤ ਇਕਰਾਮ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ। ਇਕਰਾਮ ਬਾਈ, ਅਸਲਾਮ ਅਲੈਕੁਮ, ਕੀ ਹਾਲ ਏ, ਸੁਣਿਓ ਮਨਮੋਹਣਿਓ। ਇਕਰਾਮ ਦੇ ਨਾਲ ਆਤਿਫ ਸਾਹਿਬ ਪ੍ਰੋਗਰਾਮ ਸੁਣ ਰਹੇ ਨੇ। ਆਤਿਫ ਬਾਈ, ਤੁਹਾਡਾ ਵੀ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਯਾਸੀਨ ਡਰਾਈਵਰ ਬਾਈ ਅੱਜ ਛੁੱਟੀ ਮਾਰ ਕੇ ਘਰ ਬੈਠੇ ਨੇ, ਆਖਦੇ ਨੇ ਢਾਲੀ ਥੱਲੇ ਮੰਜੀ ਪਾਈਏ, ਠੰਡੀ ਹਵਾ ਚੱਲੀਏ, ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ। ਅਤੇ ਆਖਦੇ ਨੇ ਮੋਨਾ ਬੇਟੀ ਜਿਹੜੀ ਹੈ ਲਾਹੌਰ ਗਈ ਆਪਣੇ ਦਾਦਾ ਅੱਬੂ ਦੇ ਕੋਲ, ਅਤੇ ਮੋਨਾ ਵੀ ਤੁਹਾਡਾ ਪ੍ਰੋਗਰਾਮ ਸੁਣ ਰਹੀ। ਮੋਨਾ ਜੀ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ। ਔਰ ਬੋਧੀ ਜੱਟ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ। ਬੋਧੀ ਜੱਟ ਸਿਰਫ ਆਪ ਨਹੀਂ ਬਲਕਿ ਉਹਨਾਂ ਦਾ ਵੱਡਾ ਵੱਡਾ ਬੇਟਾ ਚਾਂਦ ਬਾਹੂ ਵੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ। ਚਾਂਦ ਬਾਹੂ ਬੇਟਾ, ਕੈਸੇ ਹੋ, ਕਿਆ ਕਰ ਰਹੇ? ਬੋਧੀ ਬਾਈ ਤੁਹਾਡਾ ਸ਼ੁਕਰੀਆ, ਚਾਂਦ ਬਾਹੂ ਦਾ ਸ਼ੁਕਰੀਆ। ਲਓ ਜੀ, ਰਿਮਸ਼ਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਰਿਮਸ਼ਾ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਮੁਹੱਬਤਾਂ ਦਾ ਇਜ਼ਹਾਰ ਕੀਤਾ, ਬੜੇ ਸੋਹਣੇ ਅੰਦਾਜ਼ ਦੇ ਵਿੱਚ ਗੱਲ ਕੀਤੀ। ਨਾਲਾਇਕ ਸ਼ਾਗਿਰਦ ਫਿਰ ਨਾਲਾਇਕ ਹੀ ਹੁੰਦੇ ਨੇ। ਲਓ ਜੀ, ਰਿਆਜ਼ 18,000 ਵਾਲੇ ਜੰਗ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਉਹਨਾਂ ਆਖਿਆ ਬਾਈ ਆ ਗੱਲ ਸੁਣੋ, ਆ ਜਿਹੜਾ ਚਿਨਿਓਟ ਵਾਲਿਆਂ ਤੋਂ ਤੂੰ ਪੁੱਛਦਾ ਪਿਆ ਨਾ ਵੀ ਕਣਕਾਂ ਵਢੀ ਗਈਆਂ, ਦੜਾਂ ਲਿੰਬੀ ਗਈਆਂ, ਦਾਣੇ ਸਟੀ ਗਏ, ਇਹ ਜਿਹੜੇ ਸਾਰੇ ਕੰਮ ਹੋ ਗਏ, ਹੁਣ ਤੂੰ ਕੋਈ ਨਾ ਡਰ, ਹੁਣ ਤੂੰ ਆਪਣੇ ਘਰ ਵਗ ਜਾ, ਮੈਨੂੰ ਮਸ਼ਵਰਾ ਪੈ ਦਿੰਦੇ। ਅਤੇ ਮੁੜੇ ਆਖਿਆ ਨੇ ਕਿ ਬਾਈ ਅਗਰ ਤੇਰਾ ਦਿਲ ਨਹੀਂ ਆਪਣੇ ਘਰ ਜਾਵਣ ਨੂੰ, ਤਾਂ ਅੱਜ ਜਣੇ ਸ਼ਾਮੀ ਮੈਂ ਜਾਵਣਾ ਹੀ ਜੰਗ, ਹੋਰਾਂ ਟੁਰ ਮੇਰੇ ਨਾਲ, ਅਤੇ ਦੋ ਕੰਮ ਕਰਸਾਂ। ਮੱਖਾ ਕੀ ਜਣੇ, ਹਿੱਕ ਤਾਂ ਉੱਥੇ ਅੱਜ ਕੱਲ੍ਹ ਅੰਬ ਬੜੇ ਲੱਗੇ ਨੇ, ਅਤੇ ਅੰਬ ਪੱਕਣ ਦੇ ਕਰੀਬ ਹੋ ਨੇ, ਉਹ ਜਣੇ ਵੱਟੇ ਮਾਰ ਮਾਰ ਕੇ ਡਿਸਾਂ ਹੈ, ਉੱਤੇ ਨਿਮਕ ਸੜਸਾਂ ਹੈ, ਅਤੇ ਉਹ ਅੰਬੀਆਂ ਜਿਹੜੀਆਂ ਨੇ ਕੱਟ ਕੱਟ ਕੇ ਉਹ ਖਸਾਂ ਹੈ, ਅਤੇ ਠੱਡੀ ਛਾਂ ਅਤੇ ਜਨਾਬ ਮੰਜੀ ਡਾਹ ਕੇ ਅਤੇ ਇੰਜੋਏ ਕਰਸਾਂ, ਅਤੇ ਜਣੇ ਜੇ ਤੇਰਾ ਦਿਲ ਹੋਇਆ ਤਾਂ ਟਿਊਬਵੈਲ ਵਗਦਾ ਪਿਆ, ਅਤੇ ਮੁੜ ਟਿਊਬਵੈਲ ਦੇ ਵਿੱਚ ਵੀ ਜਾ ਕੇ ਨਹਾਏ ਉਸਾਂ, ਠੱਡਾ ਪਾਣੀ ਜਿਹੜਾ ਦਰਿਆ ਦੇ ਕਿਨਾਰੇ ਦਾ ਜਿਹੜਾ ਟਿਊਬਵੈਲ ਹੁੰਦਾ ਉਹਦਾ ਪਾਣੀ ਬੜਾ ਠੱਡਾ ਹੁੰਦਾ, ਚਸਦਾਰ ਹੁੰਦੀ, ਅਤੇ ਜਣੇ ਜੇ ਤੇਰਾ ਇਹ ਵੀ ਦਿਲ ਨਾ ਕੀਤਾ, ਅਤੇ ਮੁੜ ਜਣੇ ਘੜਾ ਜਿਹੜਾ ਮਿੱਟੀ ਦਾ ਘੜਾ ਹੈ, ਉਹ ਮਿੱਟੀ ਦਾ ਘੜਾ ਦਾ ਪਾਣੀ ਠੱਡਾ ਜਿਹੜਾ ਹੁੰਦਾ ਰਾਤ ਦਾ ਭਰ ਕੇ ਰੱਖਿਆ ਹੁੰਦਾ, ਉਹ ਵੀ ਜਣੇ ਏਸੀ ਵਾਲੇ ਤੂੰ ਅਤੇ ਫਰਿੱਜ ਵਾਲੇ ਤੂੰ ਅਤੇ ਬਰਫ਼ ਵਾਲਿਆਂ ਨਾਲੋਂ ਚੰਗਾ ਹੁੰਦਾ ਜੀ, ਉਹਦੇ ਵਿੱਚ ਜਣੇ ਸਿਹਤ ਵੀ ਹੁੰਦੀ ਹੈ, ਉਹ ਵੀ ਤੈਨੂੰ ਪੀਵਾਈ ਸਾਂ, ਅਤੇ ਜਣੇ ਜੇ ਇਸ ਗੱਲ 'ਤੇ ਵੀ ਨਾ ਰਾਜ਼ੀ ਹੋਇਓ, ਅਤੇ ਮੁੜ ਸੁਬਹ ਸੁਬਹ ਜਨਾਬ ਲੱਸੀ ਪੀਸਾਂ, ਦਹੀਂ ਖਸਾਂ, ਅਤੇ ਮੱਖਣ ਰੋਟੀ ਦੇ ਉੱਤੇ ਰੱਖ ਕੇ ਖਸਾਂ, ਇਹ ਲਾਲਚ ਦਿੱਤੇ ਨੇ ਜਨਾਬ ਮੈਨੂੰ ਬਾਈ ਰਿਆਜ਼ ਬਾਈ 18,000 ਹੀ ਵਾਲੇ ਨੇ। ਰਿਆਜ਼ ਬਾਈ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਤੁਸੀਂ ਜਿੰਦੇ ਰਹੋ, ਸਲਾਮਤ ਆਬਾਦ ਰਹੋ, ਵਸਦੇ ਰਹੋ, ਨਾ ਵਿਸਰੋ ਨਾ ਯਾਦ ਰਹੋ। ਅਤੇ ਇੱਕ ਹੋਰ ਗੀਤ ਚੱਲੇ ਅਤੇ ਚੱਲੇ ਭਲਾ ਕਿਹਦੇ ਨਾਂ, ਕਿਉਂ ਚਲਾਈਏ ਭਲਾ, ਹਾਂ ਹਾਂ ਹਾਂ, ਰੋਲ ਤਾਂ ਗਏ ਪਰ ਚਸ ਬੜੀ ਆਈ ਹੈ।

ਰੁਲ ਤੇ ਗਏ ਪਰ ਚਸ ਬੜੀ ਆਈ ਹੈ। ਇਹ ਸਾਥੂ ਪੁੱਛੋ ਜਿਹੜੇ ਰੁਲੇ ਨੇ, ਪਤਾ ਉਸ ਨੂੰ ਹੁੰਦਾ ਜਿਹਨੂੰ ਦਰਦ ਹੋਵੇ, ਜਿਹਨੂੰ ਸੱਟ ਲੱਗੀ ਹੋਵੇ ਉਹ ਦੱਸ ਸਕਦਾ, ਬਾਕੀ ਨਹੀਂ। ਬਾਕੀ ਸਾਰੇ ਹੀ ਸ਼ੌਕੀਨ ਹੁੰਦੇ ਨੇ ਮੇਲਾ ਵੇਖਣ ਵਾਲੇ, ਸਾਰੇ ਹੀ ਤਮਾਸ਼ਾਈ ਹੁੰਦੇ ਨੇ। ਉਹ ਬਿਸਮਿਲਾ, ਉਹ ਬਿਸਮਿਲਾ, ਰੁਬੀਨਾ ਜੱਟੀ ਸਾਹਿਬ ਆਏ ਜਨਾਬ 4471 ਤੇ ਆਖਦੇ ਨੇ, ਜਿਨਕੇ ਕਿਰਦਾਰ ਸੇ ਆਤੀ ਹੋ ਸਦਾਕਤ ਕੀ ਮਹਿਕ, ਉਨਕੀ ਤਦਰੀਸ ਸੇ ਪੱਥਰ ਵੀ ਪਿਘਲ ਜਾਤੇ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਰੁਬੀਨਾ ਜੱਟੀ ਸਾਹਿਬ ਆਖਦੇ ਨੇ, ਅਸਲਾਮ ਅਲੈਕੁਮ ਗੁਲਾਮ ਅਲੀ ਜਾਵੇ, 7 ਲੱਖ ਬਿਸਮਿਲਾ ਜੀ ਆਇਆਂ ਨੂੰ, ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ। ਰੁਬੀਨਾ ਸਾਹਿਬ ਆਮੀਨ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬੜੇ ਦਿਨਾਂ ਬਾਅਦ ਤੁਸੀਂ ਆਇਓ 4471 ਤੇ, ਔਰ ਮੈਂ ਦੁਆ ਗੋਆ ਕਿ ਅੱਲਾ ਪਾਕ ਤੁਹਾਨੂੰ ਵੀ ਸੁੱਖੀ ਰੱਖੇ, ਸਲਾਮਤ ਰੱਖੇ, ਹੱਸਦੇ ਵਸਦੇ ਰਹੋ।

ਮੁਹੰਮਦ ਅਫਜ਼ਲ ਵਸੀਮ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਮੁਹੰਮਦ ਅਫਜ਼ਲ ਵਸੀਮ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਮੁਹੰਮਦ ਅਹਿਮਦ ਆਖਦੇ ਨੇ ਕਿ ਜਿੰਨਾ ਪ੍ਰੋਗਰਾਮ ਦੀ ਤਾਂ ਆ ਗਈ ਹੈ ਚੱਸ, ਨਾ ਤੁਸਾਂ ਲਿਆ ਸੋਹਣਾ। ਅਤੇ ਆਤਿਫ ਭਾਈ ਆਖਦੇ ਨੇ ਜ਼ੁਲਫਾਂ ਦੀ ਠੰਡੀ ਠੰਡੀ ਛਾਂ ਸੁਣਿਆ। ਮੈਂ ਵੇਖਦਾ ਨਹੀਂ ਤਾਂ ਹੋਰ ਕੋਈ ਗੀਤ ਡੈਡੀਕੇਟ ਜ਼ਰੂਰ ਕਰਾਂਗਾ।

ਰੋਲ 'ਤੇ ਗਏ ਹਾਂ ਪਰ ਚੱਸ ਬੜੀ ਆਈ ਹੈ। ਸੀਮਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸੀਮਾ ਪ੍ਰੋਗਰਾਮ ਨੂੰ ਪਸੰਦ ਕੀਤਾ, ਤਾਰੀਫ ਕੀਤੀ, ਸਾਰੇ ਲਿਸਨਰ ਦੁਆਵਾਂ ਦਿੱਤੀਆਂ ਔਰ ਉਹਨਾਂ ਆਖਿਆ ਕਿ ਸਾਡੀ ਕੁਛ ਤਬੀਅਤ ਖਰਾਬ ਹੈ। ਅਸੀਂ ਸਾਰੇ ਦੁਆ ਕਰਦੇ ਹਾਂ ਸੀਮਾ ਵਾਸਤੇ ਕਿ ਸੀਮਾ ਨੂੰ ਅੱਲਾ ਪਾਕ ਸਿਹਤ ਸਲਾਮਤੀ ਵਾਲੀ ਲੰਬੀ ਜ਼ਿੰਦਗੀ ਦੇਵੇ ਔਰ ਖੁਸ਼ ਵਸਣ। ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਰਿਆਜ਼ ਭੱਟੀ, ਰਿਆਜ਼ ਭੱਟੀ ਸਾਹਿਬ ਦੇ ਮੈਸੇਜ ਆ ਰਹੇ ਨੇ, ਭਾਈ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਜਿੰਦੇ ਰਹੋ ਵਸਦੇ ਆਬਾਦ ਰਹੋ, ਤੁਸੀਂ ਮੇਰੀ ਤਾਰੀਫ ਕੀਤੀ। ਮੁਹੰਮਦ ਇਬਰਾਹਿਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਅੱਡਾ ਗੋਲ ਆਬਾਦ ਖਾਨੇਵਾਲ ਤੋਂ ਔਰ ਪ੍ਰੋਗਰਾਮ ਆਖਿਆ ਨੇ ਲਾਜਵਾਬ, ਇਹ ਸੋਹਣਾ ਪ੍ਰੋਗਰਾਮ ਪੇ ਕਰਦੇ ਹੋ, ਤੁਹਾਡਾ ਸ਼ੁਕਰੀਆ। ਰਿਆਜ਼ ਭੱਟੀ ਸਾਹਿਬ ਦੇ ਕਾਫੀ ਸਾਰੇ ਮੈਸੇਜ, ਅਬਦੁੱਲਾ ਗੁੱਜਰ ਦੇ ਬਹੁਤ ਸਾਰੇ ਮੈਸੇਜ ਔਰ ਅੱਛੇ ਪ੍ਰੋਗਰਾਮ ਦੀ ਤਾਰੀਫ ਕੀਤੀ। ਅਲੀ ਅਮਨ ਜੱਟ ਨੇ ਆਖਿਆ ਗੁੱਡ ਲੱਕ, ਮਿਹਰਬਾਨੀਆਂ, ਬੈਸਟ ਆਰਜੇ, ਥੈਂਕ ਯੂ ਸੋ ਮਚ, ਤੁਹਾਡੀਆਂ ਮੁਹੱਬਤਾਂ ਨੇ। ਔਰ ਤੁਸੀਂ ਆਖਿਆ ਜੀ ਹਮੇਸ਼ਾ ਸਰ ਜੀ ਜੀਓ ਜੀਓ, ਬਹੁਤ ਸ਼ੁਕਰੀਆ, ਤੁਸੀਂ ਵੀ ਜਿੰਦੇ ਰਹੋ, ਹੱਸਦੇ ਆਬਾਦ ਰਹੋ। ਹਮਦੁੱਲਾ ਮੱਲਾ ਖੇਲ ਨੇ ਆਖਿਆ ਹੈ ਕਿ ਕੋਇਟਾ ਤੋਂ ਪ੍ਰੋਗਰਾਮ ਸੁਣਦਾ ਪਿਆ, ਜ਼ਬਰਦਸਤ ਕਰ ਰਹੇ ਹੋ, ਕੋਇਟਾ ਦਾ ਮੌਸਮ ਅੱਛਾ ਹੈ, ਲਾਹੌਰ ਦਾ ਮੌਸਮ ਸੁਣਿਆ ਗਰਮ ਹੈ। ਮਲਿਕ ਵਸੀਮ ਅਵਾਨ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਮੁੰਡਾ ਸਿਆਲਕੋਟੀ, ਬਹੁਤ ਉਮਦਾ ਪ੍ਰੋਗਰਾਮ ਕਰ ਰਹੇ ਹੋ ਮਲਿਕ ਵਸੀਮ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਜਿੰਦੇ ਆਬਾਦ ਰਹੋ, ਸਲਾਮਤ ਰਹੋ ਸਿਆਲਕੋਟੀਓ, ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ। ਅਲੀ ਅਮਨ ਜੱਟ ਤੁਹਾਡੇ ਬਹੁਤ ਸਾਰੇ ਮੈਸੇਜ ਮੇਰੇ ਨਾਲ ਨੇ ਔਰ ਤਾਰੇ ਕੁਵੇਤ ਵਾਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ, ਇਹਨਾਂ ਦਾ ਬਹੁਤ ਸ਼ੁਕਰੀਆ। ਜਿਨ੍ਹਾਂ ਲੋਕਾਂ ਨੇ ਨਾਸ਼ਤਾ ਸੈਂਡ ਕੀਤਾ ਉਹਨਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਫੁੱਲਾਂ ਦੇ ਗੁਲਦਸਤੇ ਸੈਂਡ ਕੀਤੇ ਉਹਨਾਂ ਦਾ ਸ਼ੁਕਰੀਆ। ਅੱਲਾ ਤੁਹਾਨੂੰ ਆਵਾਜ਼ ਸਲਾਮਤ ਰੱਖੇ, ਵਸਦੇ ਰਹੋ ਔਰ ਇਸ ਪ੍ਰੋਗਰਾਮ ਨੂੰ ਐਵੇਂ ਰੌਣਕਾਂ ਲਾਈ ਰੱਖੋ ਔਰ ਇਹਦਾ ਮਾਣ ਜਿਹੜਾ ਹੈ ਉਹ ਐਵੇਂ ਹੀ ਵਧਾਈ ਰੱਖੋ। ਔਰ ਸੀਮਾ ਜੀ ਤੁਹਾਡਾ ਸ਼ੁਕਰੀਆ ਇੱਕ ਦਫ਼ਾ ਫਿਰ, ਤੁਹਾਡੀ ਸਿਹਤ ਵਾਸਤੇ ਦੁਆ ਗੋ ਹੈ। ਔਰ ਜਿਨ੍ਹਾਂ ਨੇ ਮਸ਼ਰੂਬ ਸੈਂਡ ਕੀਤੇ ਉਹਨਾਂ ਦਾ ਵੀ ਸ਼ੁਕਰੀਆ। ਔਰ 4471 'ਤੇ ਰੁਬੀਨਾ ਜੱਟੀ ਸਾਹਿਬਾ ਦਾ ਫਿਰ ਇੱਕ ਮੈਸੇਜ ਹੈ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ। ਕਾਰੀ ਮੁਹੰਮਦ ਵਸੀਮ ਔਰ ਮੁਨੀਰ ਅਹਿਮਦ ਚਾਂਡੀਓ ਜ਼ਿਲ੍ਹਾ ਮੁਜ਼ੱਫਰਗੜ੍ਹ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਤਹਿਸੀਲ ਜਤੋਈ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਆਖਦੇ ਜਨਾਬ ਹਮ ਆਪਕੇ ਪੁਰਾਣੇ ਲਿਸਨਰ ਹੈ ਔਰ ਕਾਲ ਵਾਲਾ ਨੰਬਰ ਬਤਾ ਦੇ ਜ਼ਰਾ। ਲਿਖੋ ਜਨਾਬ, ਕਾਲ ਵਾਲਾ ਨੰਬਰ ਲਿਖਣਾ ਨੇ ਤਾਂ 0421000101, ਯਾਨੀ 0 42 111, ਫਿਰ 3 ਵਾਰੀ 0 0 ਫਿਰ 101, ਇਸ 'ਤੇ ਤੁਸੀਂ ਕਾਲ ਕਰੋਗੇ, 2:30 ਵਜੇ ਤੋਂ ਬਾਅਦ ਲਾਈਵ ਕਾਲ ਦਾ ਸਿਲਸਿਲਾ ਚੱਲਣਾ ਹੈ। ਰੁਬੀਨਾ ਜੱਟੀ ਸਾਹਿਬ ਆਖਦੇ ਨੇ ਮੇਰੀ ਤਰਫ਼ ਸਿਆਪੀ ਸ਼ਮੀਮ, ਰਜ਼ਾ ਭਾਈ ਔਰ ਸ਼ਮਸੀ ਰੇਡੀਓ ਲਿਸਨਰ ਕਲੱਬ ਔਰ ਸਭ ਸੁਣਨੇ ਵਾਲੋਂ ਕੋ ਸਲਾਮ ਭੇਜੇ ਜਨਾਬ, ਰੁਬੀਨਾ ਸਾਹਿਬਾ ਤੁਹਾਡੇ ਸਲਾਮ ਪਹੁੰਚ ਗਏ ਔਰ ਸਾਰੇ ਖੁਸ਼ ਨੇ ਇਸ ਵਾਸਤੇ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਹੋ, ਦੁਬਾਰਾ ਪ੍ਰੋਗਰਾਮ ਦੇ ਵਿੱਚ ਆ ਗਏ ਹੋ। ਸ਼ੈਸਤਾ ਪ੍ਰੋਗਰਾਮ ਨੂੰ ਸੁਣਦੀਆਂ ਪਈਆਂ ਨੇ, ਖੁਸ਼ਾਬ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ, ਮਿਹਰਬਾਨੀਆਂ। ਔਰ ਜਮਾਲ ਭਾਈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਜਮਾਲ ਭਾਈ ਸੌਰੀ ਮੈਂ ਤੁਹਾਡਾ ਮੈਸੇਜ ਲੇਟ ਵੇਖਿਆ ਔਰ ਲੇਟ ਪੜ੍ਹ ਰਿਹਾ, ਮਾਜ਼ਰਤ ਇਸ ਗੱਲ 'ਤੇ। ਜਮਾਲ ਭਾਈ ਤੁਹਾਡੇ ਕੀ ਹਾਲ ਚਾਲ ਹਨ, ਠੀਕ ਠਾਕ ਹੋ, ਖੁਸ਼ਬਾਸ਼ ਹੋ, ਜ਼ਿੰਦਗੀਆਂ ਕਿਵੇਂ ਗੁਜ਼ਰਦੀਆਂ ਪਈਆਂ, ਹਾਲ ਅਹਿਵਾਲ ਕੀ ਨੇ।

अस्सलाम वालेकुम, अस्सलाम वालेकुम, अस्सलाम वालेकुम एंड अस्सलाम वालेकुम। ਤੁਹਾਡਾ ਵਿਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਆਰ ਜੇ ਗੁਲਾਮ ਅਲੀ ਜਾਵੇਦ। ਤੁਹਾਡੇ ਆਪਣੇ ਫੈਮਿਲੀ ਚੈਨਲ ਐਫ ਐਮ 101 ਰੇਡੀਓ ਪਾਕਿਸਤਾਨ ਲਾਹੌਰ ਰਾਵੀ ਕਿਨਾਰੇ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ। ਪ੍ਰੋਗਰਾਮ ਦਾ ਦੂਜਾ ਘੰਟਾ, ਦੂਜੇ ਘੰਟੇ ਦੇ ਵਿੱਚ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ। ਔਰ ਇਸ ਪ੍ਰੋਗਰਾਮ ਨੂੰ ਆਖਦੇ ਨੇ ਰਾਵੀ ਕਿਨਾਰੇ। ਦਾਤਾ ਦੀ ਨਗਰੀ ਤੋਂ ਇਹ ਪ੍ਰੋਗਰਾਮ ਹਰ ਇਤਵਾਰ ਦੇ ਦਿਹਾੜੇ ਪੇਸ਼ ਕੀਤਾ ਜਾਂਦਾ, ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ। ਅਗਰ ਤੁਸੀਂ ਲਾਹੌਰ ਵਾਲੇ ਪਾਸੇ ਆ ਰਹੇ ਹੋ ਤਾਂ ਅੱਲਾ ਪਾਕ ਤੁਹਾਨੂੰ ਖੈਰ ਖਰੀਅਤ ਨਾਲ ਲੈ ਆਵੇ, ਆਪਣੀ ਮੰਜ਼ਿਲ ਮਕਸੂਦ 'ਤੇ ਪਹੁੰਚਾਏ ਔਰ ਤੁਹਾਨੂੰ ਆਪਣੇ ਮਕਸਦ ਦੇ ਵਿੱਚ ਕਾਮਯਾਬ ਕਰੇ। ਅਗਰ ਲਾਹੌਰੋਂ ਬਾਹਰ ਜਾ ਰਹੇ ਹੋ ਤਾਂ ਅੱਲਾ ਪਾਕ ਤੁਹਾਨੂੰ ਖੁਸ਼ ਆਬਾਦ ਰੱਖੇ, ਸਲਾਮਤ ਰੱਖੇ ਔਰ ਜਿਹੜੇ ਮਕਸਦ ਲਈ ਜਾ ਰਹੇ ਹੋ ਮਕਸਦ ਅੱਲਾ ਪਾਕ ਤੁਹਾਡਾ ਪੂਰਾ ਕਰੇ। ਜਿੱਥੇ ਜਾਓ ਜਿਸ ਅੰਦਾਜ਼ ਦੇ ਵਿੱਚ ਰਹੋ, ਅੱਛੇ ਰਹੋ, ਲੋਕਾਂ ਦੇ ਵਿੱਚ ਖੁਸ਼ੀਆਂ ਵੰਡੋ। ਲਓ ਜੀ, ਤੁਹਾਨੂੰ ਮੈਂ ਦੱਸਦਾ ਜਾਵਾਂ ਕਿ 2:30 ਵਜੇ ਜਿਹੜੀ ਹੈ ਲਾਈਵ ਕਾਲ ਹੋਣੀ ਹੈ ਔਰ ਉਸ ਤੋਂ ਪਹਿਲੇ ਆਫ ਏਅਰ ਕਾਲ ਹੋਣੀ ਹੈ। ਮੇਰਾ ਨੰਬਰ ਹੈ 042-111-0101, ਯਾਨੀ 042-111-0101। ਅਗਰ ਤੁਸੀਂ ਮੈਸੇਜ ਕਰਨਾ 4471 'ਤੇ ਤਾਂ ਫਿਰ ਇਹਦਾ ਤਰੀਕਾ ਹੈ ਕਿ ਤੁਸੀਂ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਓ, ਉੱਥੇ ਜਾ ਕੇ ਟਾਈਪ ਕਰੋ 101, ਇਹਦਾ ਮਤਲਬ FM 101 ਲਿਖਣ ਤੋਂ ਬਾਅਦ, ਟਾਈਪ ਕਰਨ ਤੋਂ ਬਾਅਦ ਸਪੇਸ ਦੇਣੀ, ਆਪਣਾ ਸੋਹਣਾ ਨਾਂ ਲਿਖਣਾ, ਚੰਗਾ ਮੈਸੇਜ ਲਿਖਣਾ, ਇਹਨਾਂ ਨਫੀਸ ਜਿਹੀਆਂ ਉਂਗਲੀਆਂ ਨਾਲ ਮੈਸੇਜ ਸੈਂਡ ਕਰਨਾ 4471 ਯਾਨੀ 4471 'ਤੇ ਔਰ ਦੱਸਣਾ ਹੈ ਕਿ ਪ੍ਰੋਗਰਾਮ ਕੈਸਾ ਲੱਗ ਰਿਹਾ ਜਾਂ ਫਿਰ ਪਾਣੀ ਹੈ ਟਾਪਿਕ 'ਤੇ ਸਾਂਝ। ਔਰ ਅਗਰ ਫੇਸਬੁੱਕ 'ਤੇ ਆਉਣਾ ਤਾਂ ਫੇਸਬੁੱਕ ਦੇ ਪੇਜ 'ਤੇ ਜਾ ਕੇ ਉੱਥੇ ਸਰਚ ਕਰ ਲਵੋ ਕਿ ਸਰਚ ਕਰੋ FM 101 ਲਾਹੌਰ, ਜਿੱਦਾਂ FM 101 ਲਾਹੌਰ ਸਰਚ ਹੋ ਜਾਏਗਾ, ਉੱਥੇ ਆਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ ਔਰ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋਏਗੀ। ਔਰ ਅੱਜ ਦਾ ਟਾਪਿਕ ਜਿਸ 'ਤੇ ਤੁਸੀਂ ਸਾਂਝ ਪਾਣੀ ਹੈ, ਮੈਂ ਸਾਂਝ ਪਾਣੀ ਹੈ, ਉਹ ਸਿਰਫ ਆਸਾਨ ਜਿਹਾ, ਸੌਖਾ ਜਿਹਾ, ਹਰ ਘਰ ਦੀ ਕਹਾਣੀ ਹੈ, ਹਰ ਘਰ ਦੇ ਵਿੱਚ ਇਹ ਮਾਹੌਲ ਹੈ ਅਤੇ ਹਰ ਘਰ ਦੇ ਵਿੱਚ ਜਨਾਬ ਨਵੀਂ ਨਵੀਂ ਨਿਸ਼ਾਨੀ ਹੈ। ਉਹ ਇਹ ਹੈ ਕਿ ਜਨਾਬ ਜਿਹੜੀ ਕੰਜੂਸੀ ਹੈ, ਬੱਚਤ ਜਿਹੜੀ ਹੈ, ਉਹ ਖਵਾਤੀਨ ਜ਼ਿਆਦਾ ਕਰਦੀਆਂ ਨੇ ਜਾਂ ਕਿ ਮਰਦ ਜ਼ਿਆਦਾ ਕਰਦੇ ਨੇ ਮਾਮਲਾਤ ਦੇ ਵਿੱਚ, ਅਖਰਾਜਾਤ ਦੇ ਵਿੱਚ ਬੱਚਤ ਜਿਹੜੀ ਹੈ ਉਹ ਜ਼ਿਆਦਾ ਖਵਾਤੀਨ ਕਰਦੀਆਂ ਨੇ ਜਾਂ ਮਰਦ ਕਰਦੇ ਨੇ, ਇਹ ਤੁਸੀਂ ਮੈਨੂੰ ਦੱਸਣਾ। ਔਰ ਅਸੀਂ ਅਰਸ਼ਦ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਪਸੰਦ ਵੀ ਕਰਦੀਆਂ ਨੇ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅਸ਼ਫਾਕ ਅਲੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਔਰ ਅਸ਼ਫਾਕ ਅਲੀ ਬਾਈ ਤੁਹਾਡਾ ਸ਼ੁਕਰੀਆ। ਸ਼ਫਾਕਤ ਅਲੀ ਖਾਨ ਮਿਊ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਸੁਣਿਆ ਨੇ, ਪਸੰਦ ਕੀਤਾ ਨੇ। ਸ਼ਫਕਤ ਅਲੀ ਮਿਊ, ਸ਼ੌਕਤ ਅਲੀ ਮਿਊ ਔਰ ਮੁਸ਼ਤਾਕ ਖਾਨ ਮਿਊ ਸਾਰੇ ਦੇ ਸਾਰੇ ਨੰਬਰਦਾਰ, ਮਾਸਟਰ ਸਲੀਮ ਮਿਊ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਇਹਨਾਂ ਦਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ ਕਿ ਪ੍ਰੋਗਰਾਮ ਦੇ ਵਿੱਚ ਇਹ ਸ਼ਾਮਿਲ ਨੇ। ਔਰ 4471 'ਤੇ ਅੱਜ ਮਾਸ਼ਾਅੱਲਾ ਲੋਕ ਲੱਗੇ ਨੇ, ਰੁਬੀਨਾ ਜੱਟੀ ਸਾਹਿਬ ਲਿਖਦੀਆਂ ਨੇ, ਇਹ ਕਹਿ ਕੇ ਦਿਲ ਨੇ ਮੇਰੇ ਹੌਸਲੇ ਬੜਾਏ ਹੈ, ਇਹ ਕਹਿ ਕੇ ਦਿਲ ਨੇ ਮੇਰੇ ਹੌਸਲੇ ਬੜਾਏ ਹੈ, ਗਮੋਂ ਕੀ ਧੂਪ ਕੇ ਆਗੇ ਖੁਸ਼ੀ ਕੇ ਸਾਏ ਹੈ। ਜ਼ਬਰਦਸਤ ਜਨਾਬ, ਬੜਾ ਦਿਲਾਸਾ ਦਿੱਤਾ ਜੇ, ਇਹ ਤਾਂ ਮੇਰੀ ਕੈਫੀਅਤ ਨੂੰ ਤੁਸੀਂ ਪੜ੍ਹ ਲਿਆ ਔਰ ਉਹਦੇ ਮੁਤਾਬਿਕ ਤੁਸੀਂ ਮੈਸੇਜ ਕੀਤਾ। ਰੁਬੀਨਾ ਜੱਟੀ ਸਾਹਿਬਾ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਫਿਰ ਆਖਦੇ ਨੇ ਕਿ ਇਨਸਾਨ ਨਫ਼ਰਤ ਕਰਨ ਦੇ ਆਦੀ ਨਹੀਂ, ਅਸਾਂ ਨਫ਼ਰਤ ਕਰਨ ਦੇ ਆਦੀ ਨਹੀਂ, ਸਾਡੇ ਖੂਨ ਵਿੱਚ ਸਿਰਫ ਵਫਾ ਹੈ। ਵਾਹ ਵਾਹ ਵਾਹ, ਅਸਾਂ ਨਫ਼ਰਤ ਕਰਨ ਦੇ ਆਦੀ ਨਹੀਂ, ਸਾਡੇ ਖੂਨ ਵਿੱਚ ਸਿਰਫ ਵਫਾ ਹੈ, ਸਾਡੀ ਇੱਜ਼ਤ ਜ਼ਮਾਨਾ ਕਰਦਾ ਹੈ, ਸਾਡੇ ਰੱਬ ਦੀ ਖਾਸ ਅਤਾ ਹੈ। ਜ਼ਬਰਦਸਤ ਬਾਈ, ਜ਼ਬਰਦਸਤ। ਫਿਰ ਰੁਬੀਨਾ ਜੱਟੀ ਸਾਹਿਬਾ ਦਾ ਇੱਕ ਹੋਰ ਮੈਸੇਜ 4471 'ਤੇ, ਆਖਦੇ ਨੇ ਇਸ਼ਕ ਫਕੀਰੀ ਜਦ ਲੱਗ ਜਾਏ, ਇਸ਼ਕ ਫਕੀਰੀ ਜਦ ਲੱਗ ਜਾਏ, ਪਾਕ ਕਰੇ ਨਾ ਪਾਕ ਨੂੰ ਇਸ਼ਕ ਦੀ ਆਤਿਸ਼ ਲੈ ਜਾਂਦੀ, ਇਹ ਅਰਸ਼ਾਂ ਤੀ ਕਿਰ ਖਾਕਾਂ ਨੂੰ। ਕਿਆ ਬਾਤ ਹੈ, ਕਿਆ ਬਾਤ ਹੈ, ਜ਼ਬਰਦਸਤ ਰੁਬੀਨਾ ਸਾਹਿਬਾ, ਬੜੇ ਦਿਨਾਂ ਬਾਅਦ ਆਏ ਔਰ ਆ ਕੇ ਛਾ ਗਏ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਲਓ ਜਨਾਬ, 4471 'ਤੇ ਜਿਨ੍ਹਾਂ ਮੈਸੇਜ ਕੀਤੇ, ਖਾਸ ਕਰਕੇ ਰੁਬੀਨਾ ਜੱਟੀ ਸਾਹਿਬਾ, ਉਹਨਾਂ ਦੇ ਨਾਵੇਂ ਇੱਕ ਸੋਹਣਾ ਜਿਹਾ ਗੀਤ, ਇਹ ਗੀਤ ਹੋ ਗਿਆ ਜੀ ਰੁਬੀਨਾ ਜੱਟੀ ਸਾਹਿਬਾ ਦੇ ਨਾਵੇਂ। ਸੀਮਾ ਸਾਡਾ ਪ੍ਰੋਗਰਾਮ ਸੁਣਦੀਆਂ ਪਈਆਂ, ਸੀਮਾ ਦੇ ਨਾਵੇਂ, ਅਮਾਨੁੱਲਾ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਅਮਾਨੁੱਲਾ ਦੇ ਨਾਵੇਂ ਔਰ ਉਜ਼ਮਾ ਖਾਨ ਦੇ ਨਾਵੇਂ।

ਇੱਕ ਗੱਲ ਕਰਨੀ ਆ ਤੁਹਾਡੇ ਨਾਲ, ਲੇਕਿਨ ਉਸ ਤੋਂ ਪਹਿਲੇ ਪਹਿਲੇ ਦੱਸਦਾ ਜਾਵਾਂ, ਵੈਰ ਸ਼ਾਹ ਸਾਹਿਬ ਕਹਿ ਰਹੇ ਨੇ ਕਿ ਜਨਾਬ ਹੋਣ ਲੱਗੇ ਹਾਂ ਅਸੀਂ ਕੰਮ 'ਤੇ, ਅਸੀਂ ਹੁਣ ਕੰਮ ਕਰਨ ਲੱਗੇ ਹਾਂ। ਅੱਛਾ ਜੀ, ਜਿਹੜਾ ਵੀ ਕੰਮ ਕਰੋ ਨਾ, ਧਿਆਨ ਨਾਲ ਕਰਨਾ, ਅੱਛਾ ਕਰਨਾ, ਨੀਅਤ ਨਾਲ ਕਰਨਾ, ਸਾਫ਼ ਕਰਨਾ, ਬਿਹਤਰੀਨ ਕਰਨਾ, ਤਾਂ ਕਿ ਆਪਣੀ ਵੀ ਜ਼ਮੀਰ ਜਿਹੜਾ ਮੁਤਮਿਨ ਰਹੇ, ਲੋਕਾਂ ਦੀ ਵੀ ਸ਼ਾਬਾਸ਼ ਰਹੇ, ਅਤੇ ਜਿਹੜਾ ਬੰਦਾ ਕੋਈ ਵੇਖੇ ਉਹ ਵੀ ਸ਼ਾਬਾਸ਼ ਦੇਵੇ, ਅਤੇ ਮੈਂ ਵੀ ਤੁਹਾਨੂੰ ਦੇਣਾ ਸ਼ਾਬਾਸ਼ ਸ਼ਾਬਾਸ਼। ਚਲੋ ਕਰੋ ਕੰਮ ਸ਼ਾਬਾਸ਼। ਮੁਹੰਮਦ ਅਹਿਮਦ ਰਾਵੀ ਕਿਨਾਰੇ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਮੁਹੰਮਦ ਅਹਿਮਦ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਸਾਈਦਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸਾਈਦਾ ਨੇ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਆਖੇ ਨੇ। ਸਾਈਦਾ ਜੀ, ਤੁਹਾਡੇ ਸਲਾਮ ਪਹੁੰਚ ਗਏ। ਲਤੀਫ ਮੁਗਲ ਜਨਾਬ, ਸ਼ਮਸ਼ੀਰ ਰੇਡੀਓ ਲਿਸਨਰ ਕਲੱਬ ਦੇ ਐਡਮਨ ਸਾਹਿਬ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਆਖਦੇ ਨੇ ਪ੍ਰੋਗਰਾਮ ਜ਼ਬਰਦਸਤ ਕਰ ਰਹੇ ਹੋ, ਚੱਸ ਆ ਗਈ ਹੈ, ਥਕਾਵਟ ਲੱਥ ਗਈ ਹੈ, ਔਰ ਟਾਈਮ ਗੁਜ਼ਰਾਉਣ ਦਾ ਪਤਾ ਹੀ ਨਹੀਂ ਪਿਆ ਲੱਗਦਾ, ਅਤੇ ਨਾਲ ਦੁਆਵਾਂ ਦਿੱਤੀਆਂ ਨੇ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅੱਜ ਦਾ ਸਾਡਾ ਟੋਪਿਕ ਹੈ, ਜਿਸ 'ਤੇ ਤੁਸੀਂ ਸਾਂਝ ਪਾਣੀ, ਟੋਪਿਕ ਇਹ ਹੈ ਕਿ ਜਿਹੜੀ ਬੱਚਤ ਹੈ ਪੈਸਿਆਂ ਦੀ, ਦੌਲਤ ਦੀ, ਉਹ ਜ਼ਿਆਦਾਤਰ ਖਵਾਤੀਨ ਕਰਦੀਆਂ ਨੇ ਜਾਂ ਮਰਦ ਕਰਦੇ ਨੇ। ਅਖਰਾਜਾਤ ਦੇ ਵਿੱਚ, ਮਾਮਲਾਤ ਦੇ ਵਿੱਚ ਬੱਚਤ ਜਿਹੜੀਆਂ ਨੇ ਉਹ ਖਵਾਤੀਨ ਕਰਦੀਆਂ ਨੇ ਕਿ ਮਰਦ ਕਰਦੇ ਨੇ, ਤੁਸੀਂ ਮੈਨੂੰ ਦੱਸਣਾ, ਅਤੇ ਮੈਂ ਸੁਣਾਉਣਾ ਗੀਤ ਜ਼ੁਲਫਾਂ ਦੀ ਠੰਡੀ ਠੰਡੀ ਛਾਂ। ਡੈਡੀਕੇਟ ਕਰਨਾ ਜਨਾਬ ਸਾਜਿਦਾ ਨੂੰ, ਅਤੇ ਮੁਹੰਮਦ ਅਹਿਮਦ ਅਤੇ ਲਤੀਫ ਮੁਗਲ ਸਾਹਿਬ ਨੂੰ।

0: ਲਓ ਜੀ, ਠੰਡੀ ਠੰਡੀ ਛਾਂ ਢੋਲਣਾ ਸ਼ਹਿਜ਼ਾਦ ਮੁਨੀਰ ਜਤੋਈ ਜ਼ਿਲ੍ਹਾ ਮੁਜ਼ੱਫਰਗੜ੍ਹ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। 2 ਸਾਲ ਬਾਅਦ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ, ਆਖਦੇ ਨੇ ਕਾਫੀ ਬਦਲੀ ਆਵਾਜ਼ ਹੈ, ਔਰ ਆਖਦੇ ਨੇ ਕਿ 2 ਸਾਲ ਪਹਿਲੇ ਦੀ ਰਿਕਾਰਡਿੰਗ ਵੀ ਅਜੇ ਤੱਕ ਮੈਂ ਤੁਹਾਡੀ ਰੱਖੀ ਹੈ, ਔਰ ਮੈਂ ਫੁਰਸਤ ਲੰਮਿਆਂ ਤੁਹਾਡੀ ਰਿਕਾਰਡਿੰਗ ਨੂੰ ਸੁਣਨਾ, ਔਰ ਖਾਸ ਕਰ ਜਦੋਂ ਰੋਜ਼ ਸਮਣ ਲੱਗਣਾ ਉਸ ਟਾਈਮ ਮਿਊਜ਼ਿਕ ਸੁਣਨਾ, ਨਾਲ ਤੁਹਾਡੀ ਰਿਕਾਰਡਿੰਗ ਸੁਣਨਾ। ਸ਼ਹਿਜ਼ਾਦ ਮੁਨੀਰ ਭਾਈ ਬਹੁਤ ਸ਼ੁਕਰੀਆ ਮੁਜ਼ੱਫਰਗੜ੍ਹ ਵਾਲਿਓ, ਜਿੰਦੇ ਰਹੋ, ਅੱਲਾ ਪਾਕ ਤੁਹਾਨੂੰ ਸਲਾਮਤ ਆਬਾਦ ਰੱਖੇ। ਲਓ ਜੀ, 4471 ਤੇ ਰਾਣਾ ਇਜਾਜ਼ ਆਏ ਨੇ। ਬਿਸਮਿਲਾ ਰਾਣਾ ਸਾਹਿਬ, ਕੀ ਹਾਲ ਏ? ਠੀਕ ਠਾਕ ਹੋ? ਰਾਣਾ ਇਜਾਜ਼ ਸਾਹਿਬ ਨੇ ਆਖਿਆ ਹੈ, ਭਲਾ ਕੀ ਆਖਿਆ ਹੈ, ਕਿ ਬੜਾ ਸੋਹਣਾ ਪਿਆ ਲੱਗਦਾ ਏ ਤੇਰਾ ਪ੍ਰੋਗਰਾਮ, ਸੋਹਣਿਆ ਰੱਬ ਕਰੇ ਸਦਾ ਵਸਦਾ ਰਵੇਂ, ਆਬਾਦ ਰਵੇਂ। ਕਮਾਲ, ਕਸਮੇ ਐਡੀ ਸੋਹਣੀ ਦੁਆ ਤੁਸੀਂ ਦਿੱਤੀ ਹੈ ਕਿ ਮੂੰਹ ਦੇ ਵਿੱਚ ਮਿਠਾਸ ਆਉਣ ਲੱਗ ਗਈ ਹੈ। ਅਤੇ ਜੇ ਤੁਹਾਡੀ ਇਹ ਦੁਆ ਹੈ ਤਾਂ ਤੁਹਾਡੀ ਸੋਚ ਕੀ ਹੋਏਗੀ? ਸੋਚ ਵੀ ਇਸ ਤੋਂ ਕਈ ਗੁਣਾ ਅੱਛੀ ਹੋਏਗੀ। ਰਾਣਾ ਸਾਹਿਬ, ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ। ਮੈਂ ਮਕਰੂਜ਼ ਹੋ ਗਿਆ ਇਹਨਾਂ ਤੁਹਾਡੀਆਂ ਦੁਆਵਾਂ ਦਾ। ਕਾਰੀ ਮੁਹੰਮਦ ਕਾਸਿਮ ਖਾਨ ਆਖਦੇ ਨੇ, ਜਨਾਬ ਅੱਲਾ ਪਾਕ ਆਪਕੋ ਖੁਸ਼ ਰੱਖੇ, ਔਰ ਹਮਾਰੀ ਫਰਮਾਇਸ਼ ਵੀ ਨਿੱਕੇ ਬਾਲ ਵਧੇ ਰਵੇ ਹਾਂ, ਅਜਮਲ ਸਾਜਿਦ ਪਲੀਜ਼ ਕਰ ਦਿਉ। ਭਾਈ ਜਾਨ, ਇਹ ਨਾ ਮੈਂ ਸੁਣਾਂਗਾ, ਸੁਣ ਕੇ ਉਸ ਤੋਂ ਬਾਅਦ ਚਲਾਵਾਂਗਾ, ਨਾਰਾਜ਼ ਨਹੀਂ ਹੋਣਾ, ਲੇਕਿਨ ਨੈਕਸਟ ਗੀਤ ਤੁਹਾਡੇ ਨਾਮੇ ਲੱਗੇਗਾ। ਮੁਹੰਮਦ ਸਲੀਮ ਆ ਗਏ ਜੀ ਬਹਾਵਲਪੁਰ ਤੋਂ, ਆਖਦੇ ਨੇ ਪ੍ਰੋਗਰਾਮ ਸੁਣ ਰਹੇ ਹਾਂ, ਪ੍ਰੋਗਰਾਮ ਅੱਛਾ ਲੱਗ ਰਿਹਾ, ਅੱਲਾ ਆਪਕੋ ਸਲਾਮਤ ਰੱਖੇ, ਬਹੁਤ ਅੱਛਾ ਸ਼ੋਅ ਹੋਤਾ ਹੈ ਆਪਕਾ, ਜ਼ੀਸ਼ਾਨ ਰੋਕੜੀ ਕਾ ਸੌਂਗ ਤੋਂ ਸੁਣਾ ਦੇ ਸਰ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜਨਾਬ ਮੁਹੰਮਦ ਸਲੀਮ ਭਾਈ, ਜ਼ਰੂਰ ਕੋਸ਼ਿਸ਼ ਕਰਦਾ। ਕਾਰੀ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਮੁਹੰਮਦ ਅਖਤਰ ਰਜ਼ਾ ਪਾਕ ਆਰਮੀ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਲਾਹੌਰ ਕੈਂਟ ਤੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ, ਆਖਦੇ ਨੇ ਅਸਲਾਮ ਅਲੈਕੁਮ ਸਰ, ਪ੍ਰੋਗਰਾਮ ਬਹੁਤ ਅੱਛਾ ਹੈ ਔਰ ਆਪਕੀ ਆਵਾਜ਼ ਬਹੁਤ ਸੁਰੀਲੀ ਹੈ, ਪਹਿਲੀ ਦਫ਼ਾ ਪ੍ਰੋਗਰਾਮ ਮੈਂ ਸ਼ਿਰਕਤ ਕਰ ਰਹਾ ਹੂੰ, ਸਭ ਕੋ ਮੇਰੀ ਤਰਫ ਸੇ ਸਲਾਮ, ਥੈਂਕਸ। ਅਖਤਰ ਰਜ਼ਾ ਵੀ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਤੁਸੀਂ ਤਾਂ ਸਾਡਾ ਮਾਣ ਹੋ, ਸਾਡਾ ਫਖਰ ਹੋ, ਸਾਡਾ ਨਾਜ਼ ਹੋ। ਜਿੱਥੇ ਜਿੱਥੇ ਰਹੋ, ਅੱਲਾ ਪਾਕ ਤੁਹਾਨੂੰ ਸੁੱਖ ਸਲਾਮਤੀ ਨਾਲ ਰੱਖੇ, ਆਪਣੀ ਹਿਫਾਜ਼ਤ ਦੇ ਵਿੱਚ ਰੱਖੇ, ਔਰ ਹਿਫਜ਼ੋ ਅਮਾਨ ਦੇ ਵਿੱਚ ਰਹੋ ਅੱਲਾ ਪਾਕ ਦੀ। ਜ਼ੁਲਫਾਂ ਦੀ ਠੰਡੀ ਠੰਡੀ ਛਾਂ ਸੋਹਣਿਆ, ਸਾਡਾ ਅੱਜ ਦਾ ਟੋਪਿਕ ਨੇ ਜਿਸ 'ਤੇ ਤੁਸੀਂ ਸਾਂਝ ਪਾਣੀ, ਉਹ ਟੋਪਿਕ ਇਹ ਨੇ ਬਾਈ ਕਿ ਜਿਹੜੀ ਹੈ ਬੱਚਤ ਮਾਮਲਾਤ ਦੇ ਵਿੱਚ, ਜ਼ਿੰਦਗੀ ਦੇ ਵਿੱਚ, ਖਰਚਿਆਂ ਦੇ ਵਿੱਚ, ਅਖਰਾਜਾਤ ਦੇ ਵਿੱਚ ਖਵਾਤੀਨ ਜ਼ਿਆਦਾ ਬੱਚਤ ਕਰਦੀਆਂ ਜਾਂ ਮਰਦ ਜ਼ਿਆਦਾ ਬੱਚਤ ਕਰਦੇ ਨੇ। ਫਜ਼ੂਲ ਖਰਚੇ ਨਹੀਂ ਪੁੱਛੀ ਬਲਕਿ ਬੱਚਤ ਪੁੱਛੀ। ਮੁਹੰਮਦ ਅਫਜ਼ਲ ਵਸੀਮ, ਤੁਹਾਡੇ ਮੈਸੇਜ ਮੇਰੇ ਕੋਲ ਆ ਰਹੇ ਨੇ, ਤੁਹਾਡਾ ਬਹੁਤ ਸ਼ੁਕਰੀਆ, ਮਿਹਰਬਾਨੀ। ਅਮਾਨਤ ਗਾਰਡ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਕਮਲ ਨਾਜ਼, ਥੈਂਕ ਯੂ ਸੋ ਮਚ, ਜਿੰਦੇ ਰਹੋ, ਆਬਾਦ ਰਹੋ, ਅੱਲਾ ਪਾਕ ਤੁਹਾਨੂੰ ਸੁੱਖੀ ਸਲਾਮਤ ਰੱਖੇ। ਰਜ਼ਾ ਭਾਈ, ਤੁਹਾਡੇ ਬਹੁਤ ਸਾਰੇ ਦੌੜੇ ਛੋੜੇ ਆ ਰਹੇ ਨੇ ਲੇਕਿਨ ਮੈਂ ਪੜ੍ਹ ਨਹੀਂ ਪਾ ਰਿਹਾ, ਅਤੇ ਮੇਰੇ ਸਾਈਕਲ ਦੀ ਫੋਟੋ ਕਿਸੇ ਛੇਕ ਕੇ ਜਨਾਬ ਮੈਨੀ ਸੈਂਡ ਕਰ ਮਾਰੀਏ, ਜਨਾਬ ਇਹ ਮੇਰਾ ਸਾਈਕਲ ਤੁਸੀਂ ਕਿਤੇ ਵੇਖ ਲਿਆ ਭਾਈ, ਇਹਦਾ ਪੈਡਲ ਤਰੁੱਟ ਹੋਇਆ ਅਤੇ ਨਾ ਦੱਸੋ ਸਾਰਿਆਂ ਨੂੰ, ਚੁੱਪ ਕੀਤੀ ਕਰੋ, ਕਿਸੇ ਵੇਲੇ ਬੰਦੇ ਦਾ ਲਿਆ ਸੀ ਬੰਦਾ ਕਰ ਲੈਂਦਾ, ਤੁਸੀਂ ਤਾਂ ਉੱਕਾ ਹੀ ਇੰਚ ਕੀਤਾ ਵੀ ਸਾਰੀਆਂ ਗੱਲਾਂ ਤੋਂ ਪਰਦੇ ਲਾਈ ਖਲਿਓ। ਮੇਰਾ ਸੋਹਣਾ ਅਤੇ ਮਨਮੋਹਣਾ ਵਿਰਾ, ਸਾਡਾ ਫਖਰ, ਸਾਡਾ ਨਾਜ਼, ਮੇਰੇ ਪ੍ਰੋਗਰਾਮ ਦੇ ਵਿੱਚ ਰੈਗੂਲਰ ਸ਼ਾਮਿਲ ਹੁੰਦੇ ਨੇ, ਇਹ ਸਈਦ ਭਾਈ, ਸਈਦ ਪ੍ਰੋਗਰਾਮ ਨੂੰ ਸੁਣਦੇ ਪਏ ਨੇ ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਕਮਾਲੀਏ ਬੈਠੇ ਨੇ, ਆਖਦੇ ਨੇ ਇਮਤਿਆਜ਼ ਛੰਨੀ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ, ਇਮਤਿਆਜ਼ ਛੰਨੀ ਥੈਂਕ ਯੂ ਸੋ ਮੱਚ, ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹੋ, ਬਹੁਤ ਅੱਛਾ ਲੱਗਾ। ਵਹੀਦ ਸੁਰਾਇਆ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਔਰ ਸਈਦ ਪੋਂਟਿੰਗ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਰੰਗ ਰੰਗ ਦੀ ਦੁਨੀਆ ਸੌਂਗ, ਇਹ ਰੰਗ ਰੰਗ ਦੀ ਦੁਨੀਆ ਗੀਤ ਕਿਹਦਾ ਹੈ, ਅਗਰ ਤੁਸੀਂ ਮੈਨੂੰ ਗੁਲੂਕਾਰ ਦਾ ਨਾਮ ਦੱਸਦੇ ਤਾਂ ਜ਼ਰੂਰ ਆਨੇਅਰ ਕਰਦਾ। ਬਹਰਹਾਲ ਮੈਂ ਕੋਸ਼ਿਸ਼ ਕਰਦਾ। ਇਮਤਿਆਜ਼ ਭਾਈ, ਤੁਹਾਡਾ ਸ਼ੁਕਰੀਆ, ਜਿੰਦੇ ਰਹੋ, ਬਾਈ ਸੁਰੈਸ ਸਾਹਿਬ ਸਲਾਮਤ ਰਹੋ, ਖੁਸ਼ ਰਹੋ। ਸਈਦ ਭਾਈ, ਤੁਹਾਡਾ ਸ਼ੁਕਰੀਆ, ਕਿਤਨੇ ਕੀਮਤੀ ਵਕਤ ਦੇ ਵਿੱਚੋਂ ਵਕਤ ਕੱਢਦੇ ਹੋ ਔਰ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਗੈਰਾਂ ਨਾਲ ਖਲੋ ਨਹੀਂ ਸਕਿਆ ਮੈਂ, ਉਹਦਾ ਵੀ ਹੋ ਨਹੀਂ ਸਕਿਆ। ਗੈਰਾਂ ਨਾਲ ਖਲੋ ਨਹੀਂ ਸਕਿਆ ਮੈਂ, ਉਹਦਾ ਵੀ ਹੋ ਨਹੀਂ ਸਕਿਆ। ਸ਼ਾਮ ਨੂੰ ਚੰਦਰੀ ਚੇਤੇ ਆਈਏ ਫਜਰੀ ਤੀਕ ਮੈਂ ਸੋ ਨਹੀਂ ਸਕਿਆ। ਉਹਦੇ ਬਾਜੂ ਹੱਸਾਂ ਕਸਰਾਂ ਜਿਸ ਨੂੰ ਰੱਜ ਕੇ ਰੋ ਨਹੀਂ ਸਕਿਆ। ਬੁੱਖ ਨੇ ਇੰਨੀ ਦੌੜ ਲਵਾਈਏ ਖਾਬਾਂ ਨੂੰ ਮੈਂ ਧੋ ਨਹੀਂ ਸਕਿਆ। ਉਹਦੀ ਯਾਦ ਨੂੰ ਮੇਰੇ ਕੋਲੋਂ ਮੈਂ ਤੇ ਆਪ ਵੀ ਖੋ ਨਹੀਂ ਸਕਿਆ। ਆਪ ਮੈਂ ਦਾਗੋ ਦਾਗ ਸੀ ਇੰਨਾ ਉਹਦੇ ਦੋਣੇ ਧੋ ਨਹੀਂ ਸਕਿਆ। ਉਹਦੀ ਯਾਦ ਦੇ ਮੋਤੀ ਜ਼ਫਰੀ ਸ਼ੇਰਾਂ ਵਿੱਚ ਪਰੋ ਨਹੀਂ ਸਕਿਆ। ਤੈਨੂੰ ਦੱਸਣਾ ਭੁੱਲ ਗਏ ਤੇਰੇ ਬਾਜੂ ਹੱਸਣਾ ਭੁੱਲ ਗਏ। ਇੰਨੇ ਧੱਕੇ ਖਾ ਬੈਠੇ ਹਾਂ, ਆਪਾਂ ਇੱਕ ਥਾਂ ਵਸਾ ਬੈਠੇ ਹਾਂ। ਬਸਤੀ ਵਿੱਚ ਜਦ ਬਾਂਬਣ ਮੱਚਿਆ, ਮੇਰੇ ਵਰਗੇ ਨੱਸਣਾ ਭੁੱਲ ਗਏ। ਯਾਦ ਤੇਰੀ ਨੇ ਮੰਤਰ ਪੜਿਆ, ਨਾਗ ਹਿਜਰ ਦੇ ਡਸਣਾ ਭੁੱਲ ਗਏ। ਨਫ਼ਰਤ ਜਿਵੇਂ ਬੰਜਰ ਕੀਤੀ, ਪਿਆਰ ਦੇ ਬੱਦਲ ਵਸਣਾ ਭੁੱਲ ਗਏ।
1: ਜੀ ਜਮਾਲ ਭਾਈ, ਸੁਣੋ ਤੇ ਫਿਰ ਦੱਸੋ ਕੈਸਾ ਲੱਗਾ।

ਲਓ ਜੀ, ਰਜ਼ਾ ਭਾਈ ਨੇ ਮੈਸੇਜ ਕੀਤਾ ਔਰ ਰਜ਼ਾ ਭਾਈ ਆਖਦੇ ਨੇ ਕਿ ਘਰੇਲੂ ਮਾਮਲਾਤ ਦੇ ਵਿੱਚ ਔਰਤਾਂ ਜ਼ਿਆਦਾ ਬੱਚਤ ਕਰ ਸਕਦੀਆਂ ਨੇ, ਮਰਦ ਬੱਚਤ ਨਹੀਂ ਕਰ ਸਕਦੇ। ਮੈਨੂੰ ਲੱਗਦਾ ਭਾਬੀ ਦੇ ਕੋਲ ਬੈਠੇ ਹੋ, ਮੈਨੂੰ ਸ਼ੱਕ ਪੈ ਗਿਆ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਅਮਾਨਤ ਗਾਰਡ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਨੇ, ਆਖਿਆ ਪ੍ਰੋਗਰਾਮ ਅੱਛਾ ਲੱਗਦਾ ਪਿਆ, ਸੁਣਦੇ ਪਏ ਹਾਂ, ਬਿਹਤਰੀਨ ਪ੍ਰੋਗਰਾਮ ਕਰ ਰਹੇ ਹੋ। ਬਸ਼ੀਰ ਅਹਿਮਦ ਚੁੰਗੀ ਅਮਰ ਸਿੱਧੂ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਬਸ਼ੀਰ ਬਾਈ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਤੁਸੀਂ ਸਲਾਮਤ ਰਹੋ, ਆਬਾਦ ਰਹੋ। ਅੱਜ ਦਾ ਜਿਹੜਾ ਟਾਪਿਕ ਹੈ ਜਿਸ 'ਤੇ ਤੁਸੀਂ ਸਾਂਝ ਪਾਉਣੀ, ਉਹ ਸੁਣ ਲਵੋ। ਟਾਪਿਕ ਇਹ ਹੈ ਕਿ ਮਾਮਲਾਤ ਦੇ ਵਿੱਚ, ਅਖਰਾਜਾਤ ਦੇ ਵਿੱਚ ਖਵਾਤੀਨ ਜਿਹੜੀਆਂ ਨੇ ਉਹ ਜ਼ਿਆਦਾ ਬੱਚਤ ਕਰਦੀਆਂ ਹਨ ਜਾਂ ਮਰਦ ਜਿਹੜੇ ਨੇ ਉਹ ਜ਼ਿਆਦਾ ਬੱਚਤ ਕਰਦੇ ਨੇ, ਇਹ ਤੁਸੀਂ ਮੈਨੂੰ ਦੱਸਣਾ ਹੈ ਲਾਈਵ ਕਾਲ ਦੇ ਵਿੱਚ। ਮੇਰਾ ਨੰਬਰ ਹੈ 04 2 0 1 0 1 ਔਰ ਜਾਂ ਫਿਰ 4 7 1 'ਤੇ ਮੈਸੇਜ ਕਰਕੇ ਦੱਸ ਸਕਦੇ ਹੋ, ਜਾਂ ਫਿਰ ਫੇਸਬੁੱਕ 'ਤੇ ਕਮੈਂਟ ਕਰਕੇ ਦੱਸ ਸਕਦੇ ਹੋ। ਔਰ ਦੱਸਣਾ ਇਹ ਕਿ ਮਾਮਲਾਤ ਜ਼ਿੰਦਗੀ ਦੇ ਵਿੱਚ, ਅਖਰਾਜਾਤ ਦੇ ਵਿੱਚ ਜ਼ਿਆਦਾ ਬੱਚਤ ਜਿਹੜੀਆਂ ਨੇ ਉਹ ਖਵਾਤੀਨ ਕਰਦੀਆਂ ਨੇ ਜਾਂ ਫਿਰ ਮਰਦ ਜਿਹੜੇ ਨੇ ਉਹ ਬੱਚਤ ਕਰਦੇ ਨੇ, ਇਹ ਤੁਸੀਂ ਮੈਨੂੰ ਦੱਸਣਾ। ਔਰ ਠੀਕ 2-3 ਮਿੰਟ ਬਾਅਦ ਜਿਹੜੀ ਹੈ ਲਾਈਵ ਕਾਲ ਉਸ ਲੈਣੀ ਹੈ। ਇੱਕ ਫਰਮਾਇਸ਼ ਆਈ ਆ, ਫਰਮਾਇਸ਼ ਪੂਰੀ ਕਰੀਏ ਇਸ ਵਾਸਤੇ ਕਿ ਦੋਸਤ ਅਬਾਬ ਫਿਰ ਹੋ ਜਾਂਦੇ ਨੇ ਖਫਾ, ਔਰ ਦੋਸਤਾਂ ਨੂੰ ਖਫਾ ਰੱਖਣਾ ਕੋਈ ਗੱਲ ਹੁੰਦੀ ਚੰਗੀ ਨਹੀਂ।

0: ਲਓ ਜੀ 4471 ਤੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਸਾਜਿਦ ਹੁਸੈਨ ਸ਼ਾਹਦਰਾ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਆਖਦੇ ਨੇ ਅਸਲਾਮ ਅਲੈਕੁਮ ਭਾਈ ਸਾਜਿਦ ਹੁਸੈਨ ਹੋ ਸ਼ਾਹਦਰਾ ਟਾਊਨ ਤੋਂ, ਅਤੇ ਤੁਹਾਡਾ ਪ੍ਰੋਗਰਾਮ ਚੰਗਾ ਹੈ ਅਤੇ ਤੁਹਾਡੀ ਸਾਰੀ ਟੀਮ ਨੂੰ ਅਸਲਾਮ ਅਲੈਕੁਮ। ਸਾਜਿਦ ਹੁਸੈਨ ਭਾਈ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ ਅਤੇ ਬਿਸਮਿਲਾ, ਉਮੀਦ ਕਰਦਾ ਕਿ ਠੀਕ ਹੋਸੋ, ਠੀਕ ਰਹੱਸੋ ਔਰ ਖੁਸ਼ ਵੱਸੋ। ਉਮੀਦ ਕਰਦਾ ਇਹਦਾ ਵੀ ਪ੍ਰੋਗਰਾਮ ਦੇ ਵਿੱਚ ਆਉਂਦੇ ਰਹੋਗੇ। ਲਾਈਵ ਕਾਲ ਦਾ ਸਿਲਸਿਲਾ ਸ਼ੁਰੂ ਹੋਣ ਲੱਗਾ, ਨੰਬਰ ਹੈ 04221100101 ਔਰ ਅੱਜ ਦਾ ਟਾਪਿਕ ਕਿ ਮਾਮਲਾਤ ਦੇ ਵਿੱਚ ਅਖਰਾਜਾਤ ਦੇ ਵਿੱਚ ਜ਼ਿਆਦਾ ਬੱਚਤ ਮਰਦ ਕਰਦੇ ਨੇ ਜਾਂ ਫਿਰ ਖਵਾਤੀਨ ਕਰਦੀਆਂ ਨੇ। ਪਹਿਲੀ ਕਾਲ ਲਵੀਏ, ਵੇਖੀਏ ਸਾਡੇ ਨਾਲ ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ। ਬਿਸਮਿਲਾ ਸਾਜਿਦਾ ਜੀ, ਕੀ ਹਾਲ ਏ?
1: ਅਲਹਮਦੁਲਿਲਾ ਮੈਂ ਠੀਕ ਠਾਕ।
0: ਆਨ ਏਅਰ ਲਾਈਵ ਜਾ ਰਹੇ ਜੀ ਜੀ।
1: ਮੈਨੂੰ ਬਤਾਨਾ ਬੱਚੇ ਤੌਰ ਤੇ ਹੋਤੀ ਹੈ, ਮਰਦ ਕੰਮ ਕਰਤੇ ਹੈ ਔਰ ਦੋਨੋਂ ਫਜ਼ੂਲ ਖਰਚੀ ਵੀ ਬਹੁਤ ਜ਼ਿਆਦਾ ਕਰਤੇ ਹੈ।
0: ਕੌਣ ਫਜ਼ੂਲ ਖਰਚੀ ਜ਼ਿਆਦਾ ਕਰਦੀ ਹੈ?
1: ਮਰਦ ਔਰਤੇ ਫਜ਼ੂਲ ਖਰਚੀ ਵੀ ਜ਼ਿਆਦਾ ਕਰਦੀ ਹੈ ਔਰ ਔਰਤ ਤੇ ਜੋ ਹੋਤੀ ਹੈ ਨਾ ਵੋ ਬੱਚੇ ਤੋਂ ਜ਼ਿਆਦਾ ਕਰਤੀ ਹੈ।
0: ਤੋ ਫਿਰ ਨਤੀਜਾ ਕੀ ਕੱਢੀਏ ਭਲਾ? ਸੀ
1: ਔਰਤ ਜ਼ਿਆਦਾ ਬੱਚਤ ਕਰਦੀ ਹੈ।
0: ਔਰਤ ਜ਼ਿਆਦਾ ਬੱਚਤ ਕਰਦੀ ਹੈ, ਚਲੋ ਮੰਨ ਲੈਂਦੇ ਹਾਂ ਜੀ। ਤਾਂ ਹੁਣ ਸਾਰੇ ਲੋਕ ਆਪਣੇ ਆਪਣੇ ਕਮੈਂਟਸ ਦੇਣਗੇ, ਫਿਰ ਪਤਾ ਲੱਗੇਗਾ ਕਿ ਜ਼ਿਆਦਾ ਵੋਟ ਕਿਹੜੇ ਪਾਸੇ ਗਏ।
1: ਹਾਂਜੀ, ਔਰ ਇੱਕ ਆਪਣੇ ਲਗਾਣਾ ਨਹੀਂ ਲਗਾਇਆ
0: ਕਿਹੜਾ?
1: ਜੋ ਮੈਨੇ ਚੂੜੀਆਂ ਦਾ ਬਤਾਇਆ ਅੱਛਿਆ ਵਾਲਾ।
0: ਅੱਛਾ ਚਲੋ ਮੈਂ ਟਰਾਈ ਕਰਦਾ।
1: ਚਲੋ ਠੀਕ ਹੈ, ਆਪ ਮੇਰਾ ਗਾਣਾ ਲਗਾ ਦੇ ਔਰ ਸਭ ਸੁਣਨੇ ਵਾਲੇ ਕੋ ਮੇਰੀ ਤਰਫ ਸੇ ਬਹੁਤ ਜ਼ਿਆਦਾ ਅਸਲਾਮ ਅਲੈਕੁਮ। ਆਪ ਆਪਣਾ ਖਿਆਲ ਰੱਖੀਏ, ਆਪਕੇ ਲਈ ਬਹੁਤ ਜ਼ਿਆਦਾ ਦੁਆਏ ਔਰ ਅੱਲਾਹ ਹਾਫਿਜ਼।
0: ਅੱਲਾਹ ਹਾਫਿਜ਼ ਜੀਤੇ ਰਹੇ। ਬਹੁਤ ਸ਼ੁਕਰੀਆ ਸਾਜਿਦਾ ਜੀ, ਬੜੀ ਮਿਹਰਬਾਨੀ।

0: ਸ਼ਹਿਜ਼ਾਦ ਮੁਨੀਰ ਮੁਜ਼ੱਫਰਗੜ੍ਹ ਤੋਂ। ਮੁਜ਼ੱਫਰਗੜ੍ਹ ਦੇ ਜਿਹੜੇ ਅੰਬ ਹੈ ਨਾ ਉਹ ਪੱਕਣ ਵਾਲੇ ਨੇ ਕਿ ਦੂਰ ਹੈ ਨਾ ਜੇ?
1: ਨਹੀਂ ਅਜੇ ਇੱਕ ਮਹੀਨਾ ਦੇਰ
0: ਹੈ। ਇੱਕ ਮਹੀਨਾ ਇੰਤਜ਼ਾਰ ਕਰਨਾ ਪਊ ਸੀ
1: ਜੀ, ਇੱਕ ਮਹੀਨਾ ਆ ਗਿਆ ਸਾ। ਆਪ ਵੀ ਇੰਤਜ਼ਾਰ ਕਰਨ ਦੇ ਵਿੱਚ ਦੇਖ ਦੇਖ ਕੇ ਕੱਚੇ ਪੱਟ ਕੇ ਖਾਂਦੇ ਪਿਓ।
0: ਅੱਛਾ ਦੱਸੋ ਇਹ ਸਰ ਜੀ ਕਿ ਫਜ਼ੂਲ ਖਰਚੀ ਜਿਹੜੀ ਬੱਚਤ ਹੈ ਉਹ ਖਵਾਤੀਨ ਕਰਦੀਆਂ ਨੇ ਜਾਂ ਮਰਦ ਕਰਦੇ ਨੇ?
1: ਇੱਛਾ ਵਜੇ ਜ਼ਿਆਦਾਤਰ ਤੇ ਖਵਾਤੀਨ ਕਰਦੀ ਹੈ ਕਿਉਂਕਿ ਮਰਦ ਤੇ ਬਹੁਤ ਫਜ਼ੂਲ ਖਰਚੀ ਕਰਦੇ, ਔਰਤ ਜ਼ਿਆਦਾ ਬੱਚਤ ਕਰੇਗੀ।
0: ਅੱਛਾ ਤੁਸੀਂ ਬਾਬੇ ਦੇ ਕੋਲ ਤਾਂ ਨਹੀਂ ਬੈਠੇ?
1: ਨਹੀਂ ਨਹੀਂ ਮੈਂ ਡੇਰੇ ਤੇ ਬੈਠਾ। ਜਿਹੜੀ ਮੇਰੀ ਆਪਣੀ ਘਰ ਵਾਲੀ ਹੈ ਨਾ ਉਹ ਯਕੀਨ ਕਰ ਮੇਰੇ ਕੋਲ ਇੱਕ ਰੁਪਿਆ ਵੀ ਜ਼ਾਇਆ ਹੋ ਵਜੇ ਤੇ ਸ਼ਾਮ ਕੋਈ ਹਿਸਾਬ ਮੰਗਦੀ ਹੈ।
0: ਤਾਂ ਕਰਕੇ ਤੁਸੀਂ ਕਹਿ ਰਹੇ ਹੋ ਮਰਦ ਫਜ਼ੂਲ ਖਰਚ ਹੁੰਦੇ ਨੇ, ਹੈ ਨਾ? ਆ ਗਈ ਸਮਝ, ਆ ਗਈ ਸਮਝ।
1: ਨਹੀਂ ਨਹੀਂ ਹਕੀਕਤ ਗੱਲ ਹੈ, ਸਾਡਾ ਅੱਬਾ ਸਿੰਘ ਵੀ ਆ, ਸਾਡਾ ਦਾਦਾ ਸਿੰਘ ਵੀ ਆ, ਉਹ ਵੀ ਜਣਾ ਨਾ ਫਜ਼ੂਲ ਖਰਚੀ ਬਾਹਰ ਖਵਾਉਣਾ ਦੋਸਤਾਂ ਕਿਤੇ ਗਾਹ ਆਉਣਾ ਨਾ ਹਿਸਾਬ ਲਿਆਉਣਾ ਪੈ ਜਾਂਦਾ ਸੀ।
0: ਹਾਏ ਹਾਏ ਹਾਏ ਦੇਖ ਲੋ ਕਿਤਨੀ ਚਾਹਤ ਕਿਤਨੀ ਮੁਹੱਬਤ ਕਰਦੇ ਨੇ ਸਾਡੇ ਲਿਸਨਰ ਸਾਡੇ ਨਾਲ।

0: ਜੀ ਅਗਲੀ ਕਾਲ ਲੈਂਦੇ ਹਾਂ, ਵੇਖਣਾ ਸਾਡੇ ਨਾਲ ਕੌਣ ਕੀ ਕਹਿੰਦੇ ਨੇ। ਅਸਲਾਮੁ ਅਲੈਕੁਮ। ਅਸਲਾਮੁ ਅਲੈਕੁਮ
1: ਜੀ, ਵੈਲਕਮ ਟੂ ਦਾ ਸ਼ੋ, ਮਾਈ ਬੈਸਟ, ਮਾਈ ਗ੍ਰੇਟ, ਮਾਈ ਲਵਲੀ, ਮਾਈ ਬਿਊਟੀਫੁਲ ਆਰ ਕੇ ਬੰਦਾ ਨਾ ਚੀਜ਼। ਆਈ ਐਮ ਰਜ਼ਾ ਚੌਧਰੀ, ਤੁਹਾਡੇ ਸ਼ੋ ਜੀ ਐਵੇਂ ਹੈ ਜਿਵੇਂ ਗਰਮੀ 'ਚ ਪੀਰੀ ਬਿੱਲ ਨਹੀਂ ਆਉਂਦੇ।
0: ਕੀ ਹਾਲ ਹੈ ਬਾਈ, ਠੀਕ ਠਾਕ ਹੋ?
1: ਅਲਹਮਦੁਲਿਲਾ ਜੀ, ਪ੍ਰੋਗਰਾਮ ਤਾਂ ਅੱਛਾ ਹੁੰਦਾ ਹਮੇਸ਼ਾ ਤਰ੍ਹਾਂ। ਅਤੇ ਸਭ ਤੋਂ ਪਹਿਲੇ ਟੋਪਿਕ ਦੀਵਾਲੀ ਵੱਧ ਰਹੀ ਹੈ, ਕਿ ਗਰਮੀ ਬਹੁਤ ਮੁਕਾਬਲਾ ਪ੍ਰਾਪਤ ਹੈ, ਕਿ ਇਹ ਜਿਹੜੀ ਬਜਟ ਹੈ ਨਾ
0: ਜੀ,
1: ਜ਼ਿਆਦਾ ਮੇਰੀ ਫੈਮਿਲੀ 'ਚੋਂ ਚੰਨ ਬਦਲੀ ਨੂੰ ਚੀਰ ਗਿਆ, ਚੰਨ ਬੱਦਲ ਨੂੰ ਚੀਰ ਗਿਆ, ਗੈਰਾਂ ਵਿੱਚ ਰਹਿ ਰਹਿ ਕੇ ਤੇਰਾ ਬਦਲ ਜ਼ਮੀਰ
0: ਗਿਆ।
1: ਮੁਗਲ ਸਾਹਿਬ, ਮਾਨਗੜ੍ਹ, ਬਰਫੀ ਵਾਲੇ ਜੀ ਆਰ ਸ਼ਮਸੀ, ਐਸਾਨੀ, ਇਜਾਜ਼ ਅਲੀ, ਇਜਾਜ਼ ਅਲੀ ਲਾਡਲਾ, ਹੋਰ ਵੀ ਕਮਲ ਬਾਜੀ ਵੀ ਸੁਣਦੀ ਪਈ ਹੋਵੇ, ਤੁਹਾਨੂੰ ਸਲਾਮ ਕਹੇਗੀ, ਜ਼ਰੂਰ ਆਏਗੀ।
2: ਨਲਾਇਕ ਸ਼ਗਿਰਦ �ਮਸ਼ਹੂਰ ਹੋ ਗਏ ਲੋਕ ਹੁਣ ਨਲਾਇਕ ਸ਼ਗਿਰਦ ਨਾਲ ਯਾਦ
0: ਕਰਨ ਲੱਗ ਗਏ। ਖਵਾਤੀਨ ਕਰਦੀਆਂ ਨੇ ਕਿ ਮਰਦ ਬਚਤ ਕਰਦੇ ਨੇ?
2: ਜਿੰਨੀ ਫਜ਼ੂਲ ਖਰਚੀ ਔਰਤਾਂ ਕਰਦੀਆਂ ਨੇ ਨਾ, ਓਨੀ ਬਚਤ ਵੀ ਕਰਦੀਆਂ ਨੇ।
0: ਉਹ ਕਿਵੇਂ?
2: ਅਗਰ ਜਦੋਂ ਔਰਤ ਨੂੰ ਪਤਾ ਚੱਲ ਜਾਂਦਾ ਨਾ ਕਿ ਆਹ ਜੋ ਹੈ ਮਰਦ ਹੈਗੇ ਨੇ ਕਿ ਫਜ਼ੂਲ, ਯਾਨੀ ਕਿ ਮੈਨੇ ਦੇਖਿਆ ਆਪਣੇ ਬਾਬਾ ਕੋ ਵੀ ਕਿ ਵੋ ਬਹੁਤ ਜ਼ਿਆਦਾ ਫਜ਼ੂਲ ਖਰਚੀ ਕਰਤੇ ਥੇ, ਮਗਰ ਮੇਰੀ ਮਮਾ ਬਚਤ ਕਰਤੀ ਸੀ।
0: ਸਹੀ ਸਹੀ।
2: ਔਰ ਜਬ ਵੀ ਉਨ੍ਹੇ ਪੈਸੇ ਜ਼ਰੂਰਤ ਹੋਤੀ ਥੀ ਤੋ ਮਮਾ ਉਨ੍ਹੇ ਦੇਤੀ ਥੀ, ਔਰ ਵੋ ਹੈਰਾਨ ਹੋ ਜਾਤੇ ਥੇ ਕਿ ਪੈਸੇ ਕਹਾਂ ਸੇ ਆ ਗਏ, ਆਜ ਮੁਝੇ ਚਾਹੀਏ ਤੋ ਮੇਰੀ ਬੇਗਮ ਨੇ ਮੈਨੂੰ ਦੇ ਦਿੱਤੇ ਨੇ, ਐ ਨਹੀਂ ਪਤਾ ਪਾਪਾ ਤੋ ਲੁਕੋ ਲੁਕੋ ਕੇ ਰੱਖੇ ਸੀ।
0: ਗੁੱਡ, ਸੋ ਨਾਈਸ, ਸੋ ਨਾਈਸ, ਬਹੁਤ ਸ਼ੁਕਰੀਆ।
2: ਔਰ ਰਜ਼ਾ ਭਾਈ ਕੋ ਵੀ ਮੇਰਾ ਸਲਾਮ, ਔਰ ਅਭੀ ਜੋ ਆਏ ਥੇ ਉਨ੍ਹਾਂ ਨੇ ਕਹਾ ਥਾ ਕਿ ਆਪਕੇ ਸ਼ਗੀਰਦ ਕੋ ਸਲਾਮ, ਵਾਲੇਕੁਮ ਸਲਾਮ, ਆਪ ਯਾ ਹਸਤੇ ਮੁਸਕੁਰਾਤੇ ਨੇ, ਤੁਸੀਂ ਮੈਨੂੰ ਮਸ਼ਹੂਰ ਕਰ ਦਿੱਤਾ, ਵੇਖ ਲੋ ਫੇ।
0: ਅੱਲਾ ਹਾਫਿਜ਼, ਅੱਲਾ ਹਾਫਿਜ਼,
2: ਅੱਲਾ ਹਾਫਿਜ਼।
0: ਲਓ ਜੀ, ਸਾਈਦਾ ਜੀ ਜਿਹੜਾ ਤੁਸੀਂ ਗੀਤ ਆਖਿਆ ਉਹ ਨਹੀਂ, ਲੇਕਿਨ ਇਹ ਗੀਤ ਮੈਂ ਤੁਹਾਡੇ ਨਾਲ ਕਰ ਰਿਹਾ।

0: ਦਿਨਾਂ ਬਾਅਦ ਬੜੇ ਅਰਸੇ ਬਾਅਦ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਇਆ 4471 ਅਤੇ ਆਖਦੇ ਨੇ ਅਸਲਾਮ ਅਲੈਕੁਮ ਕੈਸੇ ਹੈ ਆਪ ਮਰਦ ਬੱਚਤ ਕਰਤੇ ਹੈ ਔਰਤੇ ਬਸ ਮੈਂ ਨਹੀਂ ਹੈ ਕਿ ਬੱਚਤ ਕਰੇ ਜ਼ੋਨੀ ਫਰਾਮ ਲਾਹੌਰ ਜ਼ੋਨੀ ਜੀ ਵੈਲਕਮ ਖੁਸ਼ ਆਮਦੀਦ ਬੜੇ ਦਿਨਾਂ ਬਾਅਦ ਆਏ ਤੁਸੀਂ ਵੀ ਆਏ ਹੋ ਰਬੀਨਾ ਸਾਹਿਬਾ ਵੀ 4471 ਅਤੇ ਕਾਫੀ ਦਿਨਾਂ ਬਾਅਦ ਆਏ ਬਹਰਹਾਲ ਤੁਸੀਂ ਆ ਗਏ ਹੋ ਤੁਹਾਨੂੰ ਵੈਲਕਮ ਆਖਦਾ ਖੁਸ਼ ਆਮਦੀਦ ਆਖਦਾ ਔਰ ਜ਼ੋਨੀ ਦੇ ਨਜ਼ਦੀਕ ਔਰਤਾਂ ਜ਼ਿਆਦਾ ਖਰਚਾ ਕਰਦੀਆਂ ਨੇ ਮਰਦ ਬੱਚਤ ਕਰਦੇ ਨੇ ਅਸਲਾਮ ਅਲੈਕੁਮ ਜੀ ਉਜ਼ਮਾ ਖਾਨ ਨੇ ਸਾਡੇ ਨਾਲ
1: ਬਹੁਤ ਵਧੀਆ ਪ੍ਰੋਗਰਾਮ
0: ਬਹੁਤ ਸ਼ੁਕਰੀਆ
1: ਤੰਦਰੁਸਤੀ ਦੇ ਤੇ ਕਾਮਯਾਬ ਕਰੇ
0: ਆਮੀਨ ਆਮੀਨ
1: ਔਰਤਾਂ ਜਿਹੜੀਆਂ ਨੇ ਉਹ ਬੱਚਤ ਬਹੁਤ ਕਰਦੀਆਂ ਨੇ ਬਹੁਤ ਘੱਟ ਔਰਤਾਂ ਨੇ ਜਿਹੜੀਆਂ ਫਜ਼ੂਲ ਖਰਚੀ ਕਰਦੀਆਂ ਨੇ
0: ਸਹੀ
1: ਸਭ ਲੋਕ ਆਉਂਦੇ ਨੇ ਮਰਦ ਬੱਚਤ ਕਰਦੇ ਨੇ ਮਰਦ ਵੀ ਆਪਣੀ ਜਗ੍ਹਾ ਤੇ ਕਰਦੇ ਨੇ ਔਰਤਾਂ ਵੀ ਆਪਣੀ ਜਗ੍ਹਾ ਤੇ ਬੱਚਤ ਕਰਦੀਆਂ ਨੇ ਪਰ ਜਿਹੜੀਆਂ ਘਰੇਲੂ ਖਵਾਤੀਨ ਨੇ ਨਾ ਉਹ ਵਾਕਈ ਬੱਚਤ ਕਰਦੀਆਂ ਨੇ
0: ਉਹਨਾਂ ਨੂੰ
1: ਆਪਣਾ ਸਿਸਟਮ ਦਾ ਪਤਾ ਹੋਣਾ ਤੇ ਜਿਹੜੇ ਮਰਦਾਂ ਦੇ ਸਿਰ ਤੇ ਪਈ ਹੁੰਦੀ ਹੈ ਜਿਨ੍ਹਾਂ ਨੇ ਸਾਰਾ ਕੁਛ ਬਾਹਰੋਂ ਲਿਆ ਕੇ ਦੇਣਾ ਹੁੰਦਾ ਫਿਰ ਉਹ ਮਰਦ ਬੱਚਤ ਕਰਦੇ ਨੇ
0: ਸਹੀ ਹੋ ਗਿਆ ਤੇ ਆਲ ਓਵਰ ਅਗਰ ਅਸੀਂ ਨਤੀਜਾ ਕੱਢੀਏ ਤੇ ਫਿਰ ਕੌਣ
1: ਆਲ ਓਵਰ ਆਈ ਨਤੀਜਾ ਨਿਕਲਣਾ ਕਿ ਔਰਤਾਂ ਬੱਚਤ ਕਰਦੀਆਂ ਨੇ
0: ਚਲੋ ਠੀਕ
1: ਸਾਰੇ ਸਾਡ ਤੋਂ ਔਰਤਾਂ ਹੀ ਬੱਚਤ ਕਰਦੀਆਂ
0: ਓਕੇ ਓਕੇ
1: ਮਿਹਰਬਾਨੀ ਸ਼ੁਕਰੀਆ
0: ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ

0: ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਲੁਬਨਾ ਮਹਿਮੂਦ। ਲੁਬਨਾ ਮਹਿਮੂਦ ਸਾਹਿਬਾ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ, ਪ੍ਰੋਗਰਾਮ ਸੁਣਦੇ ਪਏ ਹੋ। ਬਹੁਤ ਸਾਰੇ ਲੋਕਾਂ ਦੇ ਅੱਜ ਨਾਮ ਰਹਿ ਰਹੇ ਨੇ, ਮੈਨੂੰ ਡਰ ਹੈ ਅੱਲਾ ਖੈਰ ਕਰੇ ਕਿ ਲੋਕ ਮੇਰੇ ਨਾਲ ਖਫਾ ਨਾ ਹੋ ਜਾਵਣ। ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ।
0: ਓ ਆਏ ਜੇ ਸ਼ਮੀਮ, ਆਪੀ ਲੇਟ ਲੇਟ।
1: ਗੁਲਾਮ ਅਲੀ ਜੀ, ਕੈਸੇ ਹੋ ਤੁਸੀਂ? ਠੀਕ ਹੋ?
0: ਅੱਲਾ ਦਾ ਕਰਮ, ਤੁਸੀਂ ਸੁਣਾਓ, ਤੁਹਾਡੇ ਕੀ ਹਾਲ ਹੈ?
1: ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ, ਮੈਂ ਬਿਲਕੁਲ ਠੀਕ ਠਾਕ ਵਾਂ ਤੇ ਸ਼ੋ ਤੁਹਾਡਾ ਸੁਣ ਰਿਹਾ ਤੇ, ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਚਾਹੇ ਆਖਰ ਦੇ ਉੱਤੇ ਮਿਲ ਗਿਆ।
0: ਚਲੋ ਚਲੋ ਚਲੋ, ਸ਼ੁਕਰ ਹੈ
1: ਤੇ। ਹਾਂਜੀ, ਤੇ ਮੈਂ ਕਹਾਂਗੀ ਕਿ ਖਵਾਤੀਨ ਜ਼ਿਆਦਾ ਜਿਹੜੀਆਂ ਨੇ ਉਹ ਬਚਤ ਕਰਦੀਆਂ ਨੇ।
0: ਠੀਕ ਹੈ, ਕੋਈ ਮਿਸਾਲ? ਕੋਈ ਮਿਸਾਲ ਵੀ ਇਸ ਮਾਮਲੇ 'ਚ ਖਵਾਤੀਨ ਬਚਤ ਕਰ ਜਾਂਦੀਆਂ ਨੇ?
1: ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਨਾ, ਅਸੀਂ ਇੰਨੇ ਪੈਸਿਆਂ ਦੇ ਵਿੱਚ ਪੂਰਾ ਮਹੀਨਾ ਅਸੀਂ ਕੱਢਣਾ ਖਰਚਿਆ ਵਗੈਰਾ, ਤੇ ਉਹ ਫਿਰ ਇਸ ਵਾਸਤੇ ਨਾ ਬਚਤ ਕਰਦੀਆਂ ਨੇ ਪੈਸਿਆਂ ਦੀ।
0: ਸਹੀ ਸਹੀ,
1: ਫਜ਼ੂਲ ਖਰਚੀ ਨਹੀਂ, ਬਿਲਕੁਲ ਵੀ ਨਹੀਂ ਕਰਦੀਆਂ, ਤੇ ਕਰਨੀ ਵੀ ਨਹੀਂ ਚਾਹੀਦੀ ਸਾਨੂੰ ਖਵਾਤੀਨ ਨੂੰ। ਤੇ ਸ਼ੋ ਹਮੇਸ਼ਾ ਦੀ ਤਰ੍ਹਾਂ ਬਹੁਤ ਜ਼ਬਰਦਸਤ, ਤੇ ਅਗਰ ਤਾਰਿਕ ਬਾਈ ਸੁਣਦੇ ਨੇ ਇਸ ਵਕਤ, ਤੇ ਉਹ ਵੀ ਆਉਣ ਕੋਲ ਦੇ ਉੱਤੇ, ਅੱਜ ਕੱਲ੍ਹ ਉਹ ਨੇ ਆ ਰਹੇ ਤਾਰਿਕ ਬਾਈ ਨੀ ਕੋਇਤ ਵਾਲੇ?
0: ਹਾਂਜੀ ਹਾਂਜੀ, ਉਹ ਮੇਰੇ ਪ੍ਰੋਗਰਾਮ ਵਿੱਚ ਤਾਂ ਨਹੀਂ ਆ ਰਹੇ, ਵੈਸੇ ਆ ਰਹੇ ਤਾਂ।
1: ਹਾਂ ਨਹੀਂ, ਓਨੀਅਰ ਆ ਰਹੇ ਅੱਜ ਕੱਲ੍ਹ, ਤੇ ਓਨੀਅਰ ਆ ਰਹੇ ਨੇ ਉਹ। ਤੇ ਬਾਕੀ ਰੁਬੀਨਾ ਜੱਟੀ ਦੀ ਤਬੀਅਤ ਕੈਸੀ ਹੈ ਹੁਣ? ਠੀਕ ਹੈ। ਅਨੀਲਾ ਨੂੰ, ਰਿਜ਼ਵਾਨਾ, ਇਹਨਾਂ ਸਭ ਨੂੰ ਫਰੀ ਆ ਗਈਆਂ ਨੇ? ਨਹੀਂ
0: ਫਰੀ ਫਰੀ ਆ, ਨਹੀਂ ਫਰੀ ਨਹੀਂ ਆਏ, ਹੁਣ
1: ਨਹੀਂ ਆਏ, ਬਸ ਕਾਲ ਨਹੀਂ ਨਾ ਮਿਲੀ, ਮੁਸ਼ਕਿਲ ਮਿਲਣਾ ਕਾਲ। ਸਭ ਨੂੰ ਮੇਰੀ ਤਰਫੋਂ ਬਹੁਤ ਬਹੁਤ ਅਸਲਾਮ ਅਲੈਕੁਮ। ਕਿਉਂ ਗਾਣੇ ਦੀ ਮੈਂ ਫਰਮਾਇਸ਼ ਨਹੀਂ ਕਰਾਂਗੀ, ਟਾਈਮ ਕੋਈ ਨਹੀਂ।
0: ਚਲੋ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
1: ਹਾਂਜੀ, ਸਭ ਨੂੰ ਅਸਲਾਮ ਅਲੈਕੁਮ,
0: ਅੱਲਾ ਹਾਫਿਜ਼। ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਸਰ, ਤੁਹਾਡਾ ਬਹੁਤ ਪ੍ਰੋਗਰਾਮ ਅੱਛਾ।
0: ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਮੇਰੇ ਸੋਹਣੇ ਵੀਰ, ਕੌਣ ਨੇ ਮੇਰੇ ਨਾਲ?
2: ਮੇਰਾ ਨਾਮ ਅਮਾਨੁੱਲਾ, ਮੈਂ ਸਲਾਮਤਪੁਰੇ ਦਾ ਵਾਂ।
0: ਜੀ ਜੀ, ਅਮਾਨੁੱਲਾ ਭਾਈ, ਬਹੁਤ ਸ਼ੁਕਰੀਆ, ਤੇ ਕੀ ਕਹਿੰਦੇ ਹੋ ਟਾਪਿਕ ਤੇ?
2: ਬਹੁਤ ਅੱਛਾ ਟਾਪਿਕ, ਬਹੁਤ ਹੀ ਅੱਛਾ।
0: ਜੀ ਜੀ ਜੀ, ਤੁਹਾਡਾ ਕੀ ਖਿਆਲ ਹੈ ਵੀ ਔਰਤਾਂ ਜ਼ਿਆਦਾ ਬਚਤ ਕਰਦੀਆਂ ਨੇ ਜਾਂ ਮਰਦ ਜ਼ਿਆਦਾ ਬਚਤ ਕਰਦੇ ਨੇ?
2: ਔਰਤਾਂ ਜ਼ਿਆਦਾ ਕਰਦੀਆਂ,
0: ਔਰਤਾਂ ਬਚਤ ਜ਼ਿਆਦਾ ਕਰਦੀਆਂ ਨੇ
2: ਜੀ।
0: ਚਲੋ, ਹੋਰ ਕੁਝ ਕਹਿਣਾ ਚਾਹੋਗੇ ਭਾਈ?
2: ਅੱਲਾ ਪਾਕ ਤੁਹਾਨੂੰ ਸੇਵ ਦੇਵੇ, ਤੁਹਾਡੇ ਪ੍ਰੋਗਰਾਮ ਚਲਾਵੇ।
0: ਆਮੀਨ ਆਮੀਨ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਜਜ਼ਾਕਲਾ,
2: ਬਹੁਤ ਸ਼ੁਕਰੀਆ,
0: ਜਿਉਂਦੇ ਰਹੋ। ਅਸਲਾਮ ਅਲੈਕੁਮ।
3: ਹੈਲੋ, ਵਾਲੇਕੁਮ ਸਲਾਮ ਸਰ, ਕੀ ਹਾਲ ਚਾਲ ਹੈ?
0: ਅਲਹਮਦੁਲਿਲਾ, ਅੱਲਾ ਦਾ ਕਰਮ
3: ਸਰ, ਤੁਹਾਨੂੰ ਤੇ ਤਮਾਮ ਸੁਣਨ ਵਾਲਿਆਂ ਨੂੰ ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ,
3: ਮੈਂ ਮੁਹੰਮਦ ਸਲਮਾਨ ਬਟ ਬੋਲ ਰਿਹਾ, ਸਮਨਾਬਾਦ ਲਾਹੌਰ ਤੋਂ।
0: ਜੀ ਬਿਸਮਿਲ੍ਲਾ, ਸਲਮਾਨ ਬਾਈ ਠੀਕ ਠਾਕ?
3: ਮੇਰਾ ਇੰਤਜ਼ਾਰ ਹੁੰਦਾ ਹੈ, ਹਫ਼ਤੇ ਦੇ ਹਫ਼ਤੇ ਹੀ ਆਉਂਦੇ ਹੋ ਤੁਸੀਂ ਮੇਰੇ ਖਿਆਲ?
0: ਜੀ ਜੀ, ਇੱਕ ਦਿਨ ਹੀ ਆਉਂਦਾ।
3: ਹਾਂਜੀ, ਬੜਾ ਅੱਛਾ ਪ੍ਰੋਗਰਾਮ, ਤੇ ਨਹੀਂ ਇਸ ਤੋਂ ਇਲਾਵਾ ਕਿਸੇ ਹੋਰ ਪ੍ਰੋਗਰਾਮ ਸੀ?
0: ਨਹੀਂ ਨਹੀਂ, ਇੱਕ ਇੱਕ ਐਤਵਾਰ ਵਾਲੇ ਦਿਨ ਸਿਰਫ।
3: ਹਾਂਜੀ, ਐਤਵਾਰ ਵਾਲੇ ਦਿਨ, ਹੋਰ ਸਭ ਠੀਕ ਠਾਕ?
0: ਅੱਲਾ ਦਾ ਕਰਮ।
3: ਅੱਛਾ, ਬੱਚਤ ਜਿਹੜੀ ਨਾ, ਬੱਚਤ ਉਹ ਇਹਦਾ ਨਾ ਪੱਲੇ ਤੇ ਇਨਸਾਨ ਜਿਹੜਾ ਬੰਦਾ ਵੱਡਿਆਂ ਕੋਲ ਸਿੱਖਦਾ ਹੈ ਨਾ, ਵੱਡਿਆਂ ਕੋਲ ਬਹਿੰਦਾ ਹੈ, ਵੱਡਿਆਂ ਦੀ ਹਦਾਇਤ ਤੇ ਚੱਲਦਾ ਹੈ, ਔਰਤ ਹੋਵੇ ਜਾਂ ਮਰਦ ਹੋਵੇ, ਕਿਸੇ ਨੇ ਸਿਆਣੇ ਬੰਦੇ ਕੋਲ ਬੈਠਾ ਹੋਏਗਾ, ਸਿੱਖਿਆ ਹੋਏਗਾ, ਤੇ ਉਹ ਹੀ ਬਚਤ ਕਰਦਾ।
0: ਸਹੀ ਸਹੀ,
3: ਜਿਹਦੇ ਨਾ ਕਿਸੇ ਵੱਡੇ ਕੋਲ ਬਹਿੰਦੇ ਨੇ ਨਾ ਸਿੱਖਦੇ ਨੇ, ਉਹ ਫਿਰ ਸਾਡੇ ਕੋਈ ਬਚਤ ਬੁਚਤ ਨਹੀਂ ਕਰਦੇ।
0: ਠੀਕ ਹੋ ਗਿਆ, ਬਹੁਤ ਸ਼ੁਕਰੀਆ।
3: ਹੋਰ ਤਾਂ ਤਬੀਅਤ ਹੈ, ਹੁਣ ਸ਼ਮੀਮ ਆਪੀ ਦਾ ਫੋਨ ਆਇਆ ਸੀ, ਸਭ ਨੂੰ ਸਲਾਮ, ਸਭ ਤਮਾਮ ਕਾਲਰਾਂ ਨੂੰ ਸਲਾਮ, ਔਰ ਤਮਾਮ ਸੁਣਨ ਵਾਲਿਆਂ ਨੂੰ, ਔਰ ਤੁਹਾਨੂੰ ਬਹੁਤ ਜ਼ਿਆਦਾ ਪਿਆਰ, ਸਲਾਮ,
0: ਬਹੁਤ ਸ਼ੁਕਰੀਆ, ਅੱਲਾ ਹਾਫਿਜ਼, ਅੱਲਾ ਹਾਫਿਜ਼। ਲਓ ਜੀ, ਆਖਰੀ ਦੋ ਕਾਲਾਂ ਮੁਖਤਸਰ ਦੀਆਂ ਲਵਾਂਗਾ, ਜੇ ਦੀ ਮਿਲ ਗਈ ਉਹਦੀ ਕਿਸਮਤ। ਅਸਲਾਮ ਅਲੈਕੁਮ ਜੀ।
4: ਵਾਲੇਕੁਮ ਸਲਾਮ, ਗ੍ਰਾਮ ਅਲੀ ਭਾਈ, ਕੀ ਹਾਲ ਹੈ? ਠੀਕ ਠਾਕ ਹੋ?
0: ਬਿਸਮਿਲ੍ਲਾ, ਠੀਕ ਠਾਕ ਅਲਹਮਦੁਲਿਲਾ। ਕੌਣ?
4: ਅਮਾਨਤ ਗੜ
0: ਜੀ। ਅਮਾਨਤ ਭਾਈ, ਜਲਦੀ ਗੱਲ ਕਰਨਾ, ਟਾਈਮ ਥੋੜਾ ਹੈ।
4: ਬਹੁਤ ਸ਼ੁਕਰੀਆ ਤੁਸੀਂ, ਲੇਕਿਨ ਨਾ ਬਾਅਦ ਘੱਟ ਔਰਤਾਂ ਨੇ ਕੱਪੜੇ ਵਗੈਰਾ, ਔਰਤਾਂ ਕੰਜੂਸੀ ਨਹੀਂ ਕਰਦੀਆਂ, ਵੈਸੇ ਔਰਤਾਂ ਕੰਜੂਸੀ ਕਰਦੀਆਂ ਨੇ, ਬਚਤ ਕਰਦੀਆਂ,
0: ਮਤਲਬ ਔਰਤਾਂ ਬਚਤ ਕਰਦੀਆਂ, ਨਤੀਜਾ ਤਾਂ ਇਹੀ ਹੋ ਗਿਆ ਨਾ।
4: ਵਾਲੇਕੁਮ
0: ਅਸਲਾਮ। ਲਓ ਜੀ, ਆਖਰੀ ਕਾਲ ਹੀ ਨੇ ਭਾਈ, ਉਸ ਤੋਂ ਬਾਅਦ ਮਾਫੀ। ਅਸਲਾਮ ਅਲੈਕੁਮ।
5: وعلیکم السلام، کیا حال ہے؟ ہمارے بیٹے مزاج ٹھیک ہے آپ کا؟
0: الحمدللہ، اللہ دا کرم۔
5: الحمدللہ ملاخل بات کر رہا ہوں، ٹیم بھی بہت زیادہ کم ہے، بس زیادہ جو بچت جو ہے وہ مرد کر لیتے ہیں،
0: مرد بچت زیادہ کرتے ہیں. الحمدللہ ملاخل فرام کوئٹہ.
5: بالکل بالکل، اس کو پتا ہوتا ہے کہ کمائی بڑا سخت ہوتا ہے.
0: ہاں ہاں
5: ٹھیک ہے،
0: ٹھیک ہو گیا، بہت شکریہ بھائی، بہت شکریہ، اللہ حافظ. لو جی یہ ہوندیاں نے محبتاں، جی بندہ کوئٹہ بیٹھا، کوئٹہ تو بیٹھ کے پروگرام سن رہا اور میسج کر رہا، کال کر رہا. اللہ پاک تہنوں ساریاں نوں سکھی سلامت رکھے، اللہ پاک تہنوں کوئی دکھ نہ دے، کوئی پریشانی نہ دے، اللہ پاک تہنوں کسی از میسج نہ پاوے. اگر ساواں نے کیتی وفا زندگی رہی، باقی تے اگلے اتوار نوں اسے پروگرام دے وچ اسی طرح تہاڈی خدمت دے وچ حاضر ہوساں. ادوں تک رب رکھا تے اللہ بیلی.

0: there's only one station that keeps you moving. Hot Wired Radio. Today's best music. Q101. Electric.
1: Herbal expert, Professor Suleiman Dit, Tibbi Mashwari. ਅਸਲਾਮ ਅਲੈਕੁਮ ਸੋਹਣੀ ਭੈਣ ਭਰਾ, ਬਹੁਤ ਸੋਹਣੀਆਂ ਗੱਲਾਂ ਅਤੇ ਬਹੁਤ ਕਰਾਮਤ ਤਿੱਬੀ ਮਸ਼ਵਰੇ ਲੈ ਕੇ ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਅਤੇ ਤੁਹਾਡੀ ਸਾਰਿਆਂ ਦੀ ਸਿਹਤਮੰਦੀ ਲਈ ਦੁਆ ਕਰਦੀ ਹੈ। ਭੈਣ ਭਰਾ, ਇਹ ਪ੍ਰੋਗਰਾਮ ਜ਼ਰੂਰ ਸੁਣਿਆ ਕਰੋ ਕਿਉਂਕਿ ਇਸ ਪ੍ਰੋਗਰਾਮ ਵਿੱਚ ਸਾਡੇ ਮੁਲਕ ਦੇ ਬਹੁਤ ਹੀ ਮਸ਼ਹੂਰ ਅਤੇ ਹਿਕਮਤ ਦੇ ਮਾਹਿਰ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਲਿਆਉਂਦੇ ਨੇ, ਜਿਨ੍ਹਾਂ ਨੂੰ ਕਈ ਵਾਰੀ ਗੋਲਡ ਮੈਡਲ ਅਤੇ ਦੂਜੇ ਇਨਾਮ ਵੀ ਮਿਲੇ ਨੇ। ਸੋਹਣੇ ਭੈਣ ਭਰਾਓ, ਇਸ ਤੋਂ ਪਹਿਲਾਂ ਕਿ ਤੁਸੀਂ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਹਾਸਲ ਕਰੋ, ਮੈਂ ਲਿਖਵਾਉਂਦੀ ਹਾਂ ਆਪਣਾ ਪਤਾ ਅਤੇ ਫੋਨ ਨੰਬਰ, ਅਤੇ ਜਨਾਬ ਕਾਗਜ਼ ਪੈਨਸਲ ਸਾਂਭੋ ਅਤੇ ਲਿਖੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-3-7-7-2-7-1-6-0। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਜਨਾਬ, ਇਸ ਪਤੇ ਨੂੰ ਸਾਂਭ ਕੇ ਰੱਖੋ ਤਾਂ ਕਿ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕੋ। ਅਤੇ ਹੁਣ ਮਿਲਨੇ ਆ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ।
2: ਬੜੀ ਮਿਹਰਬਾਨੀ ਸਹਿਮਾ ਜੀ, ਰੱਬ ਦੀ ਕਰਮ ਨਵਾਜ਼ੀ ਨਾਲ ਮੈਂ ਬਿਲਕੁਲ ਠੀਕ ਹਾਂ ਅਤੇ ਸਾਰੇ ਭੈਣ ਭਰਾਵਾਂ ਲਈ ਸਿਹਤਮੰਦੀ ਦੀ ਦੁਆ ਕਰਨਾ, ਖਾਸ ਤੌਰ 'ਤੇ ਸਹਿਮਾ ਜੀ ਤੁਹਾਡੇ ਲਈ।
1: ਬੜੀ ਮਿਹਰਬਾਨੀ ਸੁਲੇਮਾਨ ਸਾਹਿਬ। ਸੁਲੇਮਾਨ ਸਾਹਿਬ, ਮੈਨੂੰ ਬਿਮਾਰੀਆਂ ਤੋਂ ਬੜਾ ਡਰ ਲੱਗਦਾ, ਕੋਈ ਇਹੋ ਜਿਹੀ ਦਵਾਈ ਦੱਸੋ ਕਿ ਡਰ ਨਾ ਲੱਗੇ।
2: ਵਾਹ ਜੀ ਵਾਹ, ਕਿਆ ਬਾਤ ਹੈ ਸਹਿਮਾ ਜੀ, ਤੁਹਾਡਾ ਤਾਂ ਉਹ ਹਿਸਾਬ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਅੱਖਾਂ ਵੀ ਬੰਦ ਨਾ ਹੋਣ ਅਤੇ ਨੀਂਦਰ ਵੀ ਪੂਰੀ ਹੋ ਜਾਵੇ। ਸਮਾਂ ਬਿਮਾਰੀਆਂ ਤੋਂ ਡਰਨ ਦੀ ਬਜਾਏ ਬਿਹਤਰ ਤਰੀਕਾ ਇਹ ਹੋਵੇ ਕਿ ਬੰਦਾ ਫੌਰਨ ਹੀ ਇਲਾਜ ਕਰਾਵੇ ਤਾਂ ਕਿ ਸਿਹਤਮੰਦ ਹੋ ਜਾਵੇ।
1: ਅੱਛਾ, ਯਾਨੀ ਕਿ ਤੁਸੀਂ ਚੋਪੜੀਆਂ ਨਾਲੇ ਦੋ ਦੋ ਵਾਲਾ ਨੁਸਖਾ ਨਹੀਂ ਦੱਸੋਗੇ। ਸੁਲੇਮਾਨ ਸਾਹਿਬ, ਇਸ ਤਰ੍ਹਾਂ ਕਰਨੇ ਕਿ ਪਹਿਲੇ ਮੈਂ ਈਮੇਲ ਪੜ੍ਹਨੀ ਆ।
2: ਜੀ ਜੀ,
1: ਈਮੇਲ ਤੋਂ ਰਜ਼ਾਕ ਚਿੱਠਾ ਹੋਰਾ ਲਿਖੀ ਹੈ।
2: ਅੱਛਾ ਜੀ।
1: ਸੁਲੇਮਾਨ ਸਾਹਿਬ, ਇਹਨਾਂ ਦੀ ਬਿਮਾਰੀ ਕੁਝ ਵਿਗੜੀ ਹੋਈ ਹੈ। ਇਹ ਕਹਿੰਦੇ ਨੇ ਕਿ ਮੈਨੂੰ ਯੂਰਨ ਨਾਲ ਜਲਨ ਤੇ ਤਕਲੀਫ ਹੁੰਦੀ ਹੈ।
2: ਅੱਛਾ ਜੀ।
1: ਯੂਰਨ ਖੁੱਲ ਕੇ ਨਹੀਂ ਆਉਂਦਾ, ਭੁੱਖ ਨਹੀਂ ਲੱਗਦੀ, ਅਗਲੇ ਮਹੀਨੇ ਮੇਰੀ ਸ਼ਾਦੀ ਹੈ, ਇਹੋ ਜਿਹੀ ਦਵਾਈ ਦਿਓ ਕਿ ਮੈਂ ਵਿਆਹ ਤੋਂ ਪਹਿਲਾਂ ਠੀਕ ਹੋ ਜਾਵਾਂ। ਜੀ
2: ਰਜ਼ਾਕ ਭਾਈ, ਤੁਸੀਂ ਇਨਸ਼ਾਅੱਲਾ ਵਿਆਹ ਤੋਂ ਪਹਿਲਾਂ ਹੀ ਠੀਕ ਹੋ ਜਾਓਗੇ, ਪਰ ਤੁਹਾਡਾ ਦਵਾਖਾਨੇ 'ਤੇ ਆਉਣਾ ਬਹੁਤ ਹੀ ਜ਼ਰੂਰੀ ਹੈ। ਮੈਂ ਤੁਹਾਨੂੰ ਦੱਸਾਂ ਕਿ ਤੁਹਾਨੂੰ ਅੰਦਰੂਨੀ ਤੌਰ 'ਤੇ ਇਨਫੈਕਸ਼ਨ ਦੀ ਤਕਲੀਫ ਹੈ। ਹੁਣ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਇਹ ਇਨਫੈਕਸ਼ਨ ਆਖਰ ਕਿਸ ਵਜ੍ਹਾ ਨਾਲ ਹੋਈ ਹੈ। ਇਸ ਲਈ ਤੁਸੀਂ ਦਵਾਖਾਨੇ 'ਤੇ ਆ ਜਾਓ, ਮੈਂ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਕਰਕੇ ਫਿਰ ਤੁਹਾਨੂੰ ਕੋਈ ਚੰਗੀ ਜਿਹੀ ਦਵਾਈ ਦਿਆਂਗਾ, ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ।
1: ਬਿਲਕੁਲ ਰਜ਼ਾਕ ਸਾਹਿਬ, ਤੁਹਾਨੂੰ ਮਸ਼ਵਰਾ ਮਿਲ ਗਿਆ, ਹੁਣ ਲਾਪਰਵਾਹੀ ਨਹੀਂ ਕਰਨੀ। ਸੁਲੇਮਾਨ ਸਾਹਿਬ, ਈਮੇਲ ਕਾਸਿਮ ਬੁਖਾਰੀ ਹੋ ਰਹੀ ਹੈ।
2: ਅੱਛਾ
1: ਸੁਲੇਮਾਨ ਸਾਹਿਬ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਮੰਗਵਾਈ ਹੈ।
2: ਜੀ ਜੀ।
1: ਇਹਨਾਂ ਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਸੀ।
2: ਅੱਛਾ।
1: ਇਹ ਬਹੁਤ ਸਾਰੀਆਂ ਦੁਆਵਾਂ ਦੇ ਬਾਅਦ ਲਿਖਦੇ ਨੇ, ਸੁਲੇਮਾਨ ਸਾਹਿਬ ਰੱਬ ਤੁਹਾਡੀ ਇੱਜ਼ਤ ਵਧਾਏ, ਤੁਹਾਡੇ ਰਿਜ਼ਕ ਵਿੱਚ ਇਜ਼ਾਫਾ ਕਰੇ ਤੇ ਤੁਹਾਡੇ ਵਰਗੇ ਤਬੀਬ ਦਾ ਸਾਇਆ ਹਮੇਸ਼ਾ ਬਰਕਰਾਰ ਰਹੇ। ਰੱਬ ਨੇ ਬੜਾ ਕਰਮ ਕੀਤਾ।
2: ਭਾਈ ਜੀ, ਤੁਸੀਂ ਰੱਬ ਦਾ ਸ਼ੁਕਰ ਅਦਾ ਕਰੋ ਜਿਹਨੇ ਤੁਹਾਨੂੰ ਸਿਹਤ ਦਿੱਤੀ, ਤੇ ਯਾਦ ਰੱਖੋ ਕਿ ਜ਼ਰੂਰਤ ਤੋਂ ਬਗੈਰ ਦਵਾਈ ਨਹੀਂ ਲੈਣੀ ਚਾਹੀਦੀ।
1: ਬਿਲਕੁਲ।
2: ਇਸ ਲਈ ਮੈਂ ਤੁਹਾਨੂੰ ਦਵਾਈ ਪਾਰਸਲ ਨਹੀਂ ਕਰਾ ਸਕਦਾ, ਬਸ ਤੁਸੀਂ ਕੁਝ ਦਿਨ ਪਰਹੇਜ਼ ਜ਼ਰੂਰ ਕਰ ਲਓ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ।
1: ਸੁਲੇਮਾਨ ਸਾਹਿਬ, ਅੱਧੀ ਛੁੱਟੀ ਦਾ ਵੇਲਾ ਹੋ ਰਿਹਾ
2: ਜੀ,
1: ਤੇ ਹੁਣ ਆਪਣੇ ਭੈਣ ਭਰਾਵਾਂ ਨੂੰ ਕਹਾਂਗੇ ਕਿ ਤੁਹਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ ਤਾਂ ਕਿ ਤੁਸੀਂ ਸੁਲੇਮਾਨ ਸਾਹਿਬ ਨੂੰ ਖੁਦ ਵੀ ਆ ਕੇ ਮਿਲ ਸਕੋ ਤੇ ਸਾਨੂੰ ਫੋਨ ਵੀ ਕਰ ਸਕੋ। ਤੇ ਜਨਾਬ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237272760, ਯਾਨੀ 04237272760। ਮੋਬਾਈਲ ਨੰਬਰ ਹੈ 03004142608, ਯਾਨੀ 03004142608। 8. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com. ਜੀ ਭੈਣ ਭਰਾਓ, ਹੁਣ ਵਾਰੀ ਹੈ ਤੁਹਾਡੀ ਬਾਕੀ ਈਮੇਲਸ ਤੇ SMS ਦੀ। ਸੁਲੇਮਾਨ ਸਾਹਿਬ, ਈਮੇਲ ਆਮਿਰ ਸਈਦ ਹੋਰਾਂ ਦੀ ਹੈ। ਸੁਲੇਮਾਨ ਸਾਹਿਬ, ਇਹਨਾਂ ਦੀ ਵਾਈਫ ਨੂੰ ਯਾਨੀ ਘਰ ਵਾਲੀ ਨੂੰ ਕੁਝ ਮਸਲਾ ਹੈ। ਇਹ ਕਹਿੰਦੇ ਨੇ ਕਿ ਮੇਰੀ ਵਾਈਫ ਦੀ ਸਿਹਤ ਵਿਗੜਦੀ ਜਾ ਰਹੀ ਹੈ, ਲੱਕ ਤੇ ਲੱਤਾਂ ਵਿੱਚ ਬਹੁਤ ਹੀ ਦਰਦ ਹੁੰਦਾ ਹੈ, ਭੁੱਖ ਨਹੀਂ ਲੱਗਦੀ ਤੇ ਚਿਹਰਾ ਪੀਲਾ ਹੋ ਗਿਆ, ਥੋੜਾ ਜਿਹਾ ਕੰਮ ਕਰਨ ਨਾਲ ਥੱਕ ਜਾਂਦੇ ਨੇ। ਮੈਂ ਡਾਕਟਰ ਦਾ ਇਲਾਜ ਵੀ ਕਰਵਾਇਆ ਸੀ ਪਰ ਫਾਇਦਾ ਨਹੀਂ ਹੋਇਆ, ਮਸ਼ਵਰਾ ਦਿਓ।
2: ਅਮਰ ਭਾਈ, ਤੁਹਾਡੀ ਵਾਈਫ ਨੇ ਇਨਫੈਕਸ਼ਨ ਦਾ ਮਸਲਾ ਹੈ ਜਿਹੜਾ ਮੈਂ ਰੇਡੀਓ ਤੇ ਇਸ ਵਕਤ ਖੁੱਲ ਕੇ ਨਹੀਂ ਦੱਸ ਸਕਦਾ, ਜਿਹਦੇ ਬਾਰੇ ਵਿੱਚ ਮੈਂ ਇਹ ਹੀ ਕਹਾਂਗਾ ਕਿ ਤੁਹਾਨੂੰ ਤੇ ਤੁਹਾਡੀ ਵਾਈਫ ਨੂੰ ਦੋਵਾਂ ਨੂੰ ਇਲਾਜ ਤੇ ਇਹਤਿਆਤ ਦੀ ਜ਼ਰੂਰਤ ਹੈ। ਇਸ ਲਈ ਤੁਸੀਂ ਫੌਰੀ ਤੌਰ 'ਤੇ ਮੈਨੂੰ ਆਪ ਮਿਲੋ ਤਾਂ ਕਿ ਮੈਂ ਤੁਹਾਨੂੰ ਇਲਾਜ ਅਤੇ ਇਹਤਿਆਤ ਬਾਰੇ ਸਾਰੀ ਗੱਲ ਦੱਸ ਸਕਾਂ। ਵੈਸੇ ਤੁਸੀਂ ਬੇਫਿਕਰ ਹੋ ਜਾਓ, ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਸਾਡੀ ਤਿਬ ਵਿੱਚ ਮੌਜੂਦ ਹੈ।
1: ਇਨਸ਼ਾਅੱਲਾ ਜੀ। ਸੁਲੇਮਾਨ ਸਾਹਿਬ, ਇਹ ਗੱਲ ਦੱਸੋ ਕਿ ਤੁਸੀਂ ਮਰੀਜ਼ ਨੂੰ ਟਿੰਡੇ, ਕੱਦੂ, ਤੋਰੀ, ਰਸ ਤੇ ਡਬਲ ਰੋਟੀ ਤੇ ਲਾ ਦਿੰਦੇ ਹੋ, ਤੁਸੀਂ ਕੋਈ ਇਹੋ ਜਿਹੀ ਦਵਾਈ ਨਹੀਂ ਯਾਦ ਕਰਦੇ ਕਿ ਮਰੀਜ਼ ਸਾਰੀਆਂ ਸ਼ੈਵਾਂ ਵੀ ਖਾਂਦਾ ਰਹੇ ਤੇ ਉਹਦਾ ਇਲਾਜ ਵੀ ਹੋ ਜਾਏ?
2: ਵਾਹ ਮਾਸ਼ਾਅੱਲਾ ਸਹਿਮਾ ਜੀ, ਮੈਂ ਫਿਰ ਉਹੀ ਕਹਾਂਗਾ ਕਿ ਤੁਸੀਂ ਹਮੇਸ਼ਾ ਹੀ ਚੋਪੜੀਆਂ ਨਾਲੇ ਦੋ ਦੋ ਮੰਗਦੇ ਹੋ, ਜੇ ਤੁਸੀਂ ਹਕੀਮ ਹੋਵੋ ਨਾ ਤੇ ਮਰੀਜ਼ਾਂ ਦਾ ਫਿਰ ਅੱਲਾ ਹੀ ਆਫਤ ਹੈ।
1: ਮੈਂ ਇਸ ਲਈ ਤੇ ਹਕਮਤ ਨਹੀਂ ਪੜੀ ਕਿ ਮੈਨੂੰ ਲੋਕਾਂ ਨਾਲ ਮੁਹੱਬਤ ਹੀ ਬੜੀ ਹੈ। ਸੁਲੇਮਾਨ ਸਾਹਿਬ, ਵਾਰੀ ਹੈ ਇਸ ਈਮੇਲ ਦੀ ਜਿਹੜਾ ਸਾਡੀ ਇੱਕ ਭੈਣ ਹੋਰਾਂ ਲਿਖਿਆ। ਸੁਲੇਮਾਨ ਸਾਹਿਬ, ਇਹਨਾਂ ਦਾ ਕੱਦ ਬਹੁਤ ਛੋਟਾ ਹੈ ਤੇ ਇਹ ਚਾਹੁੰਦੇ ਨੇ ਕਿ ਕੋਈ ਇਹੋ ਜਿਹੀ ਦਵਾਈ ਜਾਂ ਕੋਈ ਵਰਜਿਸ਼ ਦੱਸੋ ਜਿਹਦੇ ਨਾਲ ਮੇਰਾ ਜਿਹੜਾ ਕੱਦ ਉਹ ਵੱਧ ਜਾਏ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਪੁੱਠਾ ਲਟਕਣ ਨਾਲ ਕੱਦ ਲੰਬਾ ਹੋ ਜਾਂਦਾ।
2: ਸਹਿਮਾ ਜੀ, ਤੁਸੀਂ ਵੱਖਰੀ ਗੱਲ ਹੀ ਕਰਨਾ, ਚੰਗਾ ਹੀ ਹੋਇਆ ਕਿ ਤੁਸੀਂ ਹਕੀਮ ਨਹੀਂ ਬਣੇ।
1: ਲੋ ਜੀ, ਮੈਂ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਦੱਸਦਾ, ਸੁਲੇਮਾਨ ਸਾਹਿਬ ਮੇਰੇ ਤੋਂ ਜੈਲਸ ਹੋਣ ਡੇ ਨੇ।
2: ਨਹੀਂ ਸਹਿਮਾ ਜੀ, ਐਸੀ ਕੋਈ ਗੱਲ ਨਹੀਂ। ਸਹਿਮਾ ਜੀ, ਜਿਸਮ ਵਿੱਚ ਮੁਖਤਲਿਫ ਅਜਜ਼ਾ ਦੀ ਕਮੀ ਨਾਲ ਜਿਸਮ ਦੀ ਨਸ਼ੋਨੁਮਾ ਯਾਨੀ ਜਿਸਮ ਦਾ ਵਧਣਾ ਰੁਕ ਜਾਂਦਾ ਏ ਅਤੇ ਇਹ ਬਿਮਾਰੀ ਆਮ ਤੌਰ 'ਤੇ ਉਦੋਂ ਹੁੰਦੀ ਏ ਜਦੋਂ ਛੋਟੀ ਉਮਰ ਵਿੱਚ ਬੱਚੇ ਦੀ ਖੁਰਾਕ ਦਾ ਖਿਆਲ ਨਹੀਂ ਰੱਖਿਆ ਜਾਂਦਾ।
1: ਅੱਛਾ।
2: ਹਾਂਜੀ, ਇਹਦੇ ਇਲਾਵਾ ਸਾਡੇ ਜਿਸਮ ਵਿੱਚ ਕੁਛ ਹਾਰਮੋਨਸ ਦਾ ਵਾਧਾ ਘਾਟਾ ਵੀ ਛੋਟੇ ਕੱਦ ਦਾ ਸਬੱਬ ਬਣਦਾ ਏ, ਲਿਹਾਜ਼ਾ ਅਸੀਂ ਇਸ ਬਿਮਾਰੀ ਵਿੱਚ ਇਹੋ ਜਿਹੀ ਦਵਾ ਦਿੰਦੇ ਹਾਂ ਜਿਹੜੀ ਹਾਰਮੋਨਸ ਦੀ ਮਿਕਦਾਰ ਨੂੰ ਪੂਰਾ ਕਰਦੀ ਏ ਅਤੇ ਜਿਸਮ ਦੀ ਨਸ਼ੋਨੁਮਾ ਵੀ ਹੋ ਜਾਂਦੀ ਏ। ਸਹਿਮਾ ਜੀ, ਮੈਂ ਆਪਣੀ ਇਸ ਭੈਣ ਨੂੰ, ਇਸ ਬੇਟੀ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਉਣ ਤਾਂ ਕਿ ਪੂਰੀ ਤਰ੍ਹਾਂ ਇਲਾਜ ਸ਼ੁਰੂ ਹੋ ਸਕੇ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹਨਾਂ ਦੇ ਕੱਦ ਵਿੱਚ ਇਜ਼ਾਫਾ ਹੋ ਜਾਏਗਾ
1: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਭੈਣ ਜੀ, ਤੁਸੀਂ ਦਿਲ ਛੋਟਾ ਨਾ ਕਰੋ, ਕਿਉਂਕਿ ਹੁਣ ਸੁਲੇਮਾਨ ਸਾਹਿਬ ਦੀ ਦਵਾਈ ਤੁਹਾਡੇ ਨਾਲ ਹੈ, ਰੱਬ ਨੇ ਚਾਹਿਆ ਤਾਂ ਤੁਹਾਡੀ ਖਾਹਿਸ਼ ਜ਼ਰੂਰ ਪੂਰੀ ਹੋਵੇਗੀ। ਸੁਲੇਮਾਨ ਸਾਹਿਬ, ਅਗਲੀ ਈਮੇਲ ਵਿੱਚ ਬੁੱਢਿਆਂ ਦੀ ਬਿਮਾਰੀ ਦਾ ਜ਼ਿਕਰ ਹੈ
2: ਜੀ ਜੀ,
1: ਪਰ ਇਹ ਬਿਮਾਰੀ ਸਾਡੇ ਇੱਕ ਜਵਾਨ ਭਰਾ ਨੂੰ ਹੈ।
2: ਅੱਛਾ।
1: ਜਿਨ੍ਹਾਂ ਦੀ ਉਮਰ 28 ਸਾਲ ਹੈ ਤੇ ਇਹਨਾਂ ਦਾ ਨਾਂ ਹੈ ਸਲੀਮ ਚੌਧਰੀ।
2: ਠੀਕ।
1: ਇਹ ਕਹਿੰਦੇ ਨੇ ਕਿ ਉੱਠਣ ਬੈਠਣ ਨਾਲ ਗੋਡਿਆਂ ਵਿੱਚ ਪੀੜ ਹੁੰਦੀ ਹੈ
2: ਜੀ
1: ਤੇ ਨਾਲੇ ਕੜਕੜ ਦੀਆਂ ਆਵਾਜ਼ਾਂ ਆਉਂਦੀਆਂ ਨੇ। ਮੈਂ ਬੜੀ ਮੁਸ਼ਕਿਲ ਨਾਲ ਪੌੜੀਆਂ ਚੜ੍ਹਨਾ ਵਾਂ, ਮੈਂ ਇਸ ਬਿਮਾਰੀ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ, ਤੁਰਨਾ ਫਿਰਨਾ ਮੁਸ਼ਕਿਲ ਹੋ ਗਿਆ।
2: ਅੱਛਾ।
1: ਮੈਂ ਪਹਿਲੇ ਬਿਲਕੁਲ ਠੀਕ ਸਾਂ, 3 ਮਹੀਨੇ ਵਿੱਚ ਇਹ ਤਕਲੀਫ ਹੋਈ ਹੈ। ਮਿਹਰਬਾਨੀ ਕਰਕੇ ਇਹਦੇ ਲਈ ਕੋਈ ਚੰਗੀ ਜਿਹੀ ਦਵਾ ਪਾਰਸਲ ਕਰ ਦਿਓ।
2: ਸਲੀਮ ਭਾਈ, ਇੱਕ ਗੱਲ ਯਾਦ ਰੱਖੋ ਕਿ ਇਹ ਤਕਲੀਫ ਇੱਕੋ ਦਮ ਨਹੀਂ ਹੁੰਦੀ, ਇਹਦੇ ਪਿੱਛੇ ਕੋਈ ਨਾ ਕੋਈ ਸਬੱਬ ਜ਼ਰੂਰ ਹੁੰਦਾ ਹੈ। ਮੇਰਾ ਖਿਆਲ ਹੈ ਕਿ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਦੂਜੀ ਬਿਮਾਰੀ ਹੋਈ ਸੀ ਜਿਹਦਾ ਜ਼ਿਕਰ ਤੁਸੀਂ ਆਪਣੇ ਖਾਤ ਵਿੱਚ ਨਹੀਂ ਕੀਤਾ। ਬਹਰਹਾਲ, ਤੁਸੀਂ ਵੱਡਾ ਗੋਸ਼ਤ, ਗੋਭੀ, ਮਾਂ ਦੀ ਦਾਲ ਅਤੇ ਚੌਲ ਬਿਲਕੁਲ ਛੱਡ ਦਿਓ, ਕਿਉਂਕਿ ਇਹਨਾਂ ਚੀਜ਼ਾਂ ਨਾਲ ਬਿਮਾਰੀ ਵੱਧ ਜਾਂਦੀ ਹੈ। ਸਲੀਮ ਭਾਈ, ਮੈਂ ਜਦੋਂ ਤੀਕਰ ਬਿਮਾਰੀ ਦੀ ਤਸ਼ਖੀਸ ਨਾ ਕਰ ਲਵਾਂ ਮੈਂ ਕਦੀ ਵੀ ਦਵਾਈ ਨਹੀਂ ਦਿੰਦਾ।
1: ਬਿਲਕੁਲ।
2: ਇਸ ਲਈ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਲੱਗ ਸਕੇ ਕਿ ਤੁਹਾਨੂੰ ਇਹ ਤਕਲੀਫ ਆਖਰ ਕਿਸ ਵਜ੍ਹਾ ਨਾਲ ਹੋਈ ਹੈ। ਯੂਰਿਕ ਐਸਿਡ ਦੀ ਵਜ੍ਹਾ ਨਾਲ ਹੋਈ ਹੈ ਜਾਂ ਤੁਹਾਨੂੰ ਕੋਈ ਦੂਜੀ ਬਿਮਾਰੀ ਦਾ ਇਨਫੈਕਸ਼ਨ ਹੋਇਆ? ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦਵਾਈ ਦੇਵਾਂਗਾ ਜਿਹਦੇ ਨਾਲ ਰੱਬ ਦੀ ਕਰਮ ਨਵਾਜ਼ੀ ਹੋ ਜਾਏਗੀ ਅਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਠਾਕ ਹੋ ਜਾਓਗੇ, ਕਿਉਂਕਿ ਇਸ ਬਿਮਾਰੀ ਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਸਾਡੇ ਤਿਬ ਵਿੱਚ ਮੌਜੂਦ ਹੈ।
1: ਸੁਲੇਮਾਨ ਸਾਹਿਬ, ਹੈ ਨਾ ਜਵਾਨ ਬੰਦੇ ਨੂੰ ਬੁੱਢਿਆਂ ਵਾਲੀ ਬਿਮਾਰੀ? ਮੈਂ ਠੀਕ ਕਿਹਾ ਸੀ ਨਾ?
2: ਹਾਂਜੀ ਬਿਲਕੁਲ ਸਹਿਮਾ ਜੀ, ਰੱਬ ਆਪਣਾ ਕਰਮ ਰੱਖੇ, ਬਿਮਾਰੀ ਉਮਰ ਨੂੰ ਨਹੀਂ ਵੇਖਦੀ, ਕਿਸੇ ਨੂੰ ਵੀ ਹੋ ਸਕਦੀ ਹੈ
1: ਜੀ। ਇਹ ਗੱਲ ਤਾਂ ਹੈ, ਰੱਬ ਸਾਰਿਆਂ 'ਤੇ ਕਰਮ ਕਰੇ। ਸੁਲੇਮਾਨ ਸਾਹਿਬ, ਕੋਈ ਸਮਾਰਟ ਹੋਣ ਦਾ ਨੁਸਖਾ ਦੱਸੋ।
2: ਸਹਿਮਾ, ਤੁਸੀਂ ਪਹਿਲਾਂ ਵੀ ਬਹੁਤ ਸਮਾਰਟ ਹੋ, ਹੁਣ ਤੁਸੀਂ ਕੀ ਕਿਲੋ ਪਿੱਤਰਾ ਬਣਨਾ ਚਾਹੁੰਦੇ ਹੋ?
1: ਸੁਲੇਮਾਨ ਸਾਹਿਬ, ਮੈਂ ਤੇ ਕਿਲੋ ਪੈਤਰਾ ਤੋਂ ਵੀ ਜ਼ਿਆਦਾ ਸਮਾਰਟ ਹਾਂ। ਮੈਂ ਤੇ ਆਪਣੀ ਇੱਕ ਭੈਣ ਵਾਸਤੇ ਨੁਸਖਾ ਪੁੱਛ ਰਹੀ ਸਾਂ।
2: ਨਹੀਂ ਮਾਸ਼ਾਅੱਲਾ, ਤੇ ਮੈਂ ਦੇਖ ਰਹੀ ਹਾਂ ਤਾਰਾ ਜੀ ਤੇ ਮਾਸ਼ਾਅੱਲਾ ਅੱਲਾਹ ਤਾਲਾ ਨੇ ਅੱਛਾ ਬਣਾਇਆ।
1: ਜਿਨ੍ਹਾਂ ਨੇ ਇਹ ਈਮੇਲ ਲਿਖੀ ਹੈ, ਸੁਲੇਮਾਨ ਸਾਹਿਬ ਭੈਣ ਹੋਰੀ ਮੋਟਾਪੇ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਨੇ। ਇਹਨਾਂ ਨੇ ਸਲਿਮਿੰਗ ਕੋਰਸ ਵੀ ਇਸਤੇਮਾਲ ਕੀਤਾ ਤੇ ਡਾਈਟਿੰਗ ਵੀ ਕਰਦੇ ਨੇ, ਪਰ ਇਹਨਾਂ ਦਾ ਵਜ਼ਨ ਨਹੀਂ ਘਟਿਆ। ਇਹ ਕਹਿੰਦੇ ਨੇ ਕਿ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਸਮਾਰਟ ਹੋ ਜਾਵਾਂ ਤੇ ਅੱਛੀ ਖੂਬਸੂਰਤ ਨਜ਼ਰ ਆਵਾਂ। ਜੀ ਸੁਲੇਮਾਨ ਸਾਹਿਬ, ਤੁਹਾਡਾ ਕੀ ਮਸ਼ਵਰਾ ਇਹਨਾਂ ਵਾਸਤੇ?
2: ਸਹਿਮਾ ਜੀ, ਮੇਰਾ ਮਸ਼ਵਰਾ ਕੀ ਹੋਣਾ ਹੈ, ਮੈਂ ਤਾਂ ਇਹ ਹੀ ਕਹਾਂਗਾ ਕਿ ਮੋਟਾਪਾ ਬਹੁਤ ਹੀ ਭੈੜੀ ਬਿਮਾਰੀ ਹੈ, ਇਹਦਾ ਜਿੰਨੀ ਛੇਤੀ ਇਲਾਜ ਹੋ ਸਕੇ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਮੋਟਾਪੇ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ। ਦੂਜੀ ਗੱਲ ਇਹ ਵੇ ਕਿ ਡਾਈਟਿੰਗ ਯਾਨੀ ਭੁੱਖੇ ਰਹਿਣ ਨਾਲ ਜਿਸਮ ਵਿੱਚ ਗਜ਼ਾ ਦੀ ਕਮੀ ਹੋ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਕਮਜ਼ੋਰੀ ਹੋ ਸਕਦੀ ਹੈ, ਇਸ ਲਈ ਡਾਈਟਿੰਗ ਬਿਲਕੁਲ ਨਾ ਕਰੋ, ਨਹੀਂ ਤਾਂ ਕੋਈ ਦੂਜੀ ਬਿਮਾਰੀ ਹੋ ਜਾਏਗੀ। ਭੈਣ ਜੀ, ਤੁਸੀਂ ਆਪਣੀ ਗਜ਼ਾ ਵਿੱਚ ਸਬਜ਼ੀਆਂ ਅਤੇ ਫਲਾਂ ਦਾ ਜ਼ਿਆਦਾ ਇਸਤੇਮਾਲ ਕਰੋ ਅਤੇ ਵੱਡਾ ਗੋਸ਼ਤ, ਚੌਲ, ਮਾਂਹ ਦੀ ਦਾਲ, ਨਾਨ ਅਤੇ ਬਾਜ਼ਾਰੀ ਸ਼ਾਮਾਂ ਬਿਲਕੁਲ ਛੱਡ ਦਿਓ। ਭੈਣ ਜੀ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਤੁਸੀਂ ਪੂਰੇ ਖਿਆਲ ਨਾਲ ਦਵਾਈ ਵਰਤੋ, ਰੱਬ ਦੀ ਮਿਹਰਬਾਨੀ ਨਾਲ ਦੋ ਹਫ਼ਤੇ ਬਾਅਦ ਹੀ ਤੁਹਾਡਾ ਵਜ਼ਨ ਬਿਲਕੁਲ ਇਨਸ਼ਾਅੱਲਾ ਘਟਣਾ ਸ਼ੁਰੂ ਹੋ ਜਾਏਗਾ। ਪਰ ਜਦੋਂ ਤੀਕਰ ਮੈਂ ਨਾ ਕਹਾਂ ਤੁਸੀਂ ਦਵਾ ਨਹੀਂ ਛੱਡਣੀ, ਇਨਸ਼ਾਅੱਲਾ ਮੁਕੰਮਲ ਇਲਾਜ ਤੋਂ ਬਾਅਦ ਤੁਸੀਂ ਸਮਾਰਟ ਹੋ ਜਾਓਗੇ ਅਤੇ ਕਮਜ਼ੋਰੀ ਵੀ ਨਹੀਂ ਰਹੇਗੀ।
1: ਵਾਹ ਸੁਲੇਮਾਨ ਸਾਹਿਬ, ਇਹ ਤਾਂ ਬੜੀ ਚੰਗੀ ਗੱਲ ਹੈ ਕਿ ਵਜ਼ਨ ਵੀ ਘੱਟ ਜਾਵੇ ਅਤੇ ਕਮਜ਼ੋਰੀ ਵੀ ਨਾ ਹੋਵੇ। ਸੁਲੇਮਾਨ ਸਾਹਿਬ, ਇਸ ਲਈ ਤਾਂ ਮੈਂ ਕਹਿੰਦੀ ਹਾਂ ਕਿ ਤੁਹਾਡੇ ਕੋਲ ਕੋਈ ਜਾਦੂ ਹੈ ਜਿਹਦੇ ਨਾਲ ਮਰੀਜ਼ ਠੀਕ ਹੋ ਜਾਂਦਾ। ਸੁਲੇਮਾਨ ਸਾਹਿਬ, ਈਮੇਲ ਸਾਡੇ ਇੱਕ ਭਰਾ ਤਾਹਿਰ ਮਕਸੂਦ ਹੋਰਾਂ ਲਿਖੀ ਹੈ।
2: ਜੀ ਜੀ
1: ਸੁਲੇਮਾਨ ਸਾਹਿਬ, ਇਹ ਬਹੁਤ ਹੀ ਪਰੇਸ਼ਾਨ ਨੇ ਕਿਉਂਕਿ ਇਹਨਾਂ ਦੀ ਬਿਮਾਰੀ ਨੇ ਇਹਨਾਂ ਨੂੰ ਜ਼ਿਹਨੀ ਮਰੀਜ਼ ਬਣਾ ਦਿੱਤਾ।
2: ਜੀ ਜੀ
1: ਇਹ ਕਹਿੰਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਨੂੰ 1 ਸਾਲ ਪਹਿਲਾਂ ਯੂਰਨ ਦੀ ਤਕਲੀਫ ਹੋਈ ਸੀ, ਉਹ ਤਾਂ ਠੀਕ ਹੋ ਗਈ ਪਰ ਜਿਸਮਾਨੀ ਕਮਜ਼ੋਰੀ ਵੱਧ ਗਈ। ਮੈਂ ਸਾਰੀ ਉਮਰ ਤੁਹਾਨੂੰ ਦਵਾਵਾਂ ਦਿਆਂਗਾ ਜੇ ਤੁਸੀਂ ਮੇਰਾ ਇਲਾਜ ਕਰ ਦਿਓ।
2: ਤਾਹਰ ਭਾਈ, ਤੁਹਾਡੀ ਤਕਲੀਫ ਅਤੇ ਤੁਹਾਡੀ ਪਰੇਸ਼ਾਨੀ ਵਾਕਈ ਫਿਕਰ ਵਾਲੀ ਗੱਲ ਹੈ, ਕਿਉਂਕਿ ਅਜੇ ਤਾਂ ਤੁਸੀਂ ਅਸਲੀ ਜ਼ਿੰਦਗੀ ਵਿੱਚ ਕਦਮ ਹੀ ਰੱਖਿਆ ਹੈ। ਮੇਰੇ ਭਾਈ, ਮੈਨੂੰ ਯਕੀਨ ਹੈ ਕਿ ਤੁਹਾਨੂੰ ਪਹਿਲਾਂ ਜਿਹੜੀ ਬਿਮਾਰੀ ਹੋਈ ਸੀ ਇਹ ਉਹਦਾ ਹੀ ਨਤੀਜਾ ਹੈ ਕਿ ਤੁਹਾਨੂੰ ਅਸਾਬੀ ਕਮਜ਼ੋਰੀ ਹੋ ਗਈ ਹੈ। ਹੁਣ ਸਭ ਤੋਂ ਜ਼ਰੂਰੀ ਗੱਲ ਇਹ ਵੇ ਕਿ ਤੁਹਾਨੂੰ ਪਹਿਲਾਂ ਕਿਹੜੀ ਬਿਮਾਰੀ ਹੋਈ ਸੀ। ਮੇਰੇ ਭਾਈ, ਇਹ ਜਾਣਨ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇ। ਵੈਸੇ ਮੇਰੀ ਇੱਕ ਗੱਲ ਜ਼ਿਹਨ ਵਿੱਚ ਰੱਖੋ ਕਿ ਇਹੋ ਜਿਹੀ ਬਿਮਾਰੀ 'ਚ ਮਰੀਜ਼ ਨੂੰ ਇਲਾਜ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਭਾਈ ਜੀ, ਤੁਸੀਂ ਮੇਰੇ ਕੋਲ ਦਵਾਖਾਨੇ 'ਤੇ ਤਸ਼ਰੀਫ ਲਿਆਓ, ਇਨਸ਼ਾਅੱਲਾ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਅਤੇ ਤੁਸੀਂ ਬੜੇ ਸਕੂਨ ਅਤੇ ਬੜੀ ਖੁਸ਼ੀ ਨਾਲ ਜ਼ਿੰਦਗੀ ਗੁਜ਼ਾਰੋਗੇ।
1: ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਜੇ ਪ੍ਰੋਗਰਾਮ ਦਾ ਵੇਲਾ ਨਾ ਮੁੱਕਦਾ ਨਾ ਤਾਂ ਮੈਂ ਹੋਰ ਈਮੇਲਸ ਅਤੇ SMS ਪੜ੍ਹਦੀ। ਫਿਰ ਵੀ ਬਾਕੀ ਈਮੇਲਸ ਅਤੇ SMS ਅਗਲੇ ਪ੍ਰੋਗਰਾਮ ਵਿੱਚ ਅਸੀਂ ਪੜ੍ਹਾਂਗੇ। ਸੁਲੇਮਾਨ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਸਾਡੇ ਭੈਣ ਭਰਾਵਾਂ ਨੂੰ ਤਿੱਬੀ ਮਸ਼ਵਰੇ ਦਿੱਤੇ।
2: ਸਹਿਮਾ ਜੀ, ਤੁਸੀਂ ਵੀ ਅਤੇ ਇੰਨੀਆਂ ਸੋਹਣੀਆਂ ਗੱਲਾਂ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
1: ਸੁਲੇਮਾਨ ਸਾਹਿਬ, ਬੜੀ ਮਿਹਰਬਾਨੀ, ਸ਼ੁਕਰ ਹੈ ਕਿ ਕੋਈ ਮੇਰੀਆਂ ਗੱਲਾਂ ਨੂੰ ਪਸੰਦ ਵੀ ਕਰਦਾ। ਸੋਹਣੇ ਭੈਣ ਭਰਾਓ, ਕਾਗਜ਼ ਪੈਨਸਲ ਸਾਂਭੋ ਅਤੇ ਲਿਖੋ ਸਾਡਾ ਪਤਾ ਤਾਂ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਮਸ਼ਵਰਾ ਕਰਨ ਲਈ ਸੁਲੇਮਾਨ ਸਾਹਿਬ ਨੂੰ ਆ ਵੀ ਮਿਲ ਸਕੋ। ਅਤੇ ਜਨਾਬ, ਲਿਖੋ ਸਾਡਾ ਪਤਾ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0423772716 0, ਮੋਬਾਈਲ ਨੰਬਰ ਏ 0300414 2608, ਯਾਨੀ 0300414 2608. ਅਤੇ ਸਾਡਾ ਈਮੇਲ ਐਡਰੈਸ ਹੈ suleman.dawakhana@gmail.com।
3: ਭੈਣ ਭਰਾ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦੇਵੋ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਰੱਬ ਰਾਖਾ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸੁਰ ਔਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101
2: ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਅਸਲਾਮ ਅਲੈਕੁਮ ਸੋਹਣੀ ਭੈਣ ਭਰਾਓ, ਤੁਹਾਡੀ ਭੈਣ ਯਾਨੀ ਇਸ ਪ੍ਰੋਗਰਾਮ ਦੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਉਹ ਪ੍ਰੋਗਰਾਮ ਲੈ ਕੇ ਆਈ ਹੈ ਜਿਹਦੇ ਵਿੱਚ ਸਾਡੇ ਮੁਲਕ ਦੇ ਮੰਨੇ ਪਰਮੰਨੇ ਤਬੀਬ ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਲਿਆਉਂਦੇ ਨੇ, ਜਿਹੜੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਵੀ ਨੇ ਤੇ ਇਹਨਾਂ ਨੂੰ ਕਈ ਵਾਰੀ ਗੋਲਡ ਮੈਡਲ ਵੀ ਮਿਲਿਆ। ਸੋਹਣੇ ਭੈਣ ਭਰਾਓ, ਇਸ ਤੋਂ ਪਹਿਲਾਂ ਕਿ ਪ੍ਰੋਫੈਸਰ ਸੁਲੇਮਾਨ ਹੋਰਾਂ ਨਾਲ ਗੱਲਬਾਤ ਕੀਤੀ ਜਾਵੇ, ਤੁਸੀਂ ਕਾਗਜ਼ ਪੈਨਸਲ ਸੰਭਾਲੋ ਤੇ ਲਿਖੋ ਸਾਡਾ ਪਤਾ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2760, ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
3: ਜੀ ਭੈਣ ਭਰਾਓ, ਇੰਤਜ਼ਾਰ ਦਾ ਵੇਲਾ ਮੁੱਕ ਗਿਆ ਤੇ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ ਆਇਆਂ ਨੂੰ ਸੁਣਾਓ, ਕੀ ਹਾਲ ਚਾਲ ਹੈ?
4: ਸਾਮਾ ਜੀ, ਰੱਬ ਦੀ ਮਿਹਰਬਾਨੀ ਨਾਲ ਹਾਲ ਤੇ ਬਿਲਕੁਲ ਠੀਕ ਹੈ, ਪਰ ਚਾਲ ਕੁਛ ਵਿਗੜੀ ਹੋਈ ਹੈ ਕਿਉਂਕਿ ਮੈਂ ਅੱਜ ਹੀ ਨਵੇਂ ਬੂਟ ਪਾਏ ਨੇ।
3: ਸੁਲੇਮਾਨ ਸਾਹਿਬ, ਤੁਸੀਂ ਤੇ ਮੈਨੂੰ ਡਰਾਈ ਦਿੱਤਾ। ਸੁਲੇਮਾਨ ਸਾਹਿਬ, ਤੁਹਾਡੀ ਇਹ ਜਿਹੜੀ ਖੁਸ਼ ਰਹਿਣ ਦੀ ਤੇ ਖੁਸ਼ ਰੱਖਣ ਦੀ ਆਦਤ ਹੈ ਨਾ, ਇਹ ਬੜੀ ਚੰਗੀ ਹੈ। ਇਹਦੇ ਨਾਲ ਵੀ ਮਰੀਜ਼ ਦੀ ਅੱਧੀ ਬਿਮਾਰੀ ਮੁੱਕ ਜਾਂਦੀ ਹੈ।
4: ਸਹਿਮਾ ਜੀ, ਬੰਦੇ ਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ,
3: ਬਿਲਕੁਲ,
4: ਕਿਉਂਕਿ ਅੰਦਰ ਦੀ ਖੁਸ਼ੀ ਬਿਮਾਰੀ ਤੋਂ ਬਚਾਉਂਦੀ ਹੈ।
3: ਸਹੀ ਸੁਲੇਮਾਨ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ, ਪਰ ਬਾਸ ਬੰਦੇ ਤੇ ਹਰ ਵੇਲੇ ਸੜੇ ਹੀ ਰਹਿੰਦੇ ਨੇ। ਸੁਲੇਮਾਨ ਸਾਹਿਬ, ਇਸ ਪਰੇਸ਼ਾਨੀ ਦਾ ਕੀ ਹਾਲ ਹੈ? ਕਿਉਂਕਿ ਇਸ ਪਰੇਸ਼ਾਨੀ ਬਾਰੇ ਵੇ ਜਿਹੜਾ ਸਾਡੇ ਇੱਕ ਭਰਾ ਸ਼ਬੀਰ ਨਿਆਜ਼ੀ ਹੋਣਾ ਲਿਖਿਆ,
4: ਜੀ ਜੀ,
3: ਇਹ ਕਹਿੰਦੇ ਨੇ ਕਿ ਮੈਂ ਆਪਣੀ ਕਮਜ਼ੋਰੀ ਬਾਰੇ ਬਹੁਤ ਹੀ ਪਰੇਸ਼ਾਨ ਹਾਂ, ਕੋਈ ਸ਼ੈ ਚੰਗੀ ਨਹੀਂ ਲੱਗਦੀ, ਮਿਹਰਬਾਨੀ ਕਰਕੇ ਮੈਨੂੰ ਮਸ਼ਵਰਾ ਦਿਓ ਕਿ ਮੈਂ ਕੀ ਕਰਾਂ। ਸੁਲੇਮਾਨ ਸਾਹਿਬ, ਇਹ ਭਾਈ ਤੇ ਵਾਕਈ ਬਹੁਤ ਪਰੇਸ਼ਾਨ ਨੇ।
4: ਸਹਿਮਾ ਜੀ, ਮੈਂ ਵੀ ਦੱਸਣਾ ਵਾਂ, ਮੈਂ ਸ਼ਬੀਰ ਭਾਈ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੇਰੀ ਨਜ਼ਰ ਵਿੱਚ ਇਹ ਕੋਈ ਵੱਡਾ ਮਸਲਾ ਨਹੀਂ, ਕਿਉਂਕਿ ਮੇਰੇ ਕੋਲ ਤੇ ਇਹੋ ਜਿਹੇ ਮਰੀਜ਼ ਰੋਜ਼ਾਨਾ ਆਉਂਦੇ ਹੀ ਰਹਿੰਦੇ ਨੇ ਤੇ ਅੱਲਾਹ ਦੀ ਮਿਹਰਬਾਨੀ ਨਾਲ ਜਦੋਂ ਇਲਾਜ ਕਰਾਉਂਦੇ ਨੇ ਤੇ ਰੱਬ ਤੇ ਉਹਨਾਂ ਤੇ ਕਰਮ ਕਰ ਦਿੰਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਹੋ ਜਿਹੀ ਦਵਾਈ ਦੇਵਾਂਗਾ ਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਹੋ ਜਾਓਗੇ।
3: ਜੀ ਸ਼ਬੀਰ ਭਾਈ, ਹੁਣ ਫਿਕਰ ਵਾਲੀ ਕੋਈ ਗੱਲ ਨਹੀਂ, ਕਿਉਂਕਿ ਸੁਲੇਮਾਨ ਸਾਹਿਬ ਤੁਹਾਡੇ ਨਾਲ ਨੇ ਜਿਨ੍ਹਾਂ ਦੀ ਦਵਾਈ ਨਾਲ ਬੜੇ ਬੜੇ ਪੁਰਾਣੇ ਮਰੀਜ਼ ਵੀ ਠੀਕ ਹੋ ਜਾਂਦੇ ਨੇ। ਸੁਲੇਮਾਨ ਸਾਹਿਬ, ਤੁਹਾਡੇ ਕੋਲ ਅਖੀਰ ਕੀ ਜਾਦੂ ਹੈ, ਕਿਹੜੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਮਰੀਜ਼ ਫੌਰਨ ਠੀਕ ਹੋ ਜਾਂਦੇ ਨੇ?
4: ਸਹਿਮਾ ਜੀ, ਮੈਂ ਤੁਹਾਨੂੰ ਜਾਦੂਗਰ ਜਾਂ ਜੋਗੀ ਨਜ਼ਰ ਆਉਂਦਾ ਵਾਂ।
3: ਨਹੀਂ ਸੁਲੇਮਾਨ ਸਾਹਿਬ, ਮੇਰਾ ਮਤਲਬ ਇਹ ਨਹੀਂ, ਮੈਂ ਤੇ ਉਸ ਜਾਦੂ ਦੀ ਗੱਲ ਕਰ ਰਹੀ ਹਾਂ ਜਿਹੜਾ ਸਿਰ ਚੜ ਕੇ ਬੋਲਦਾ, ਯਾਨੀ ਇੱਧਰ ਇਲਾਜ ਹੋਇਆ ਉੱਧਰ ਮਰੀਜ਼ ਨੂੰ ਆਰਾਮ ਆ ਗਿਆ।
4: ਅੱਛਾ, ਤੇ ਇੰਜ ਆਖੋ ਨਾ। ਸਹਿਮਾ ਜੀ, ਇਹ ਜਾਦੂ ਇਹ ਸੋਹਣੇ ਰੱਬ ਦੀ ਜੜੀ ਬੂਟੀਆਂ ਦਾ ਹੈ ਜਿਨ੍ਹਾਂ ਨੂੰ ਸੋਹਣੇ ਰੱਬ ਨੇ ਬੰਦੇ ਲਈ ਸ਼ਿਫਾ ਦਾ ਜ਼ਰੀਆ ਬਣਾਇਆ ਹੈ,
3: ਬੇਸ਼ੱਕ,
4: ਤੇ ਇਹਨਾਂ ਵਿੱਚ ਸਿਹਤ ਰੱਖੀ ਹੈ।
3: ਜੀ ਬੇਸ਼ੱਕ ਸੁਲੇਮਾਨ ਸਾਹਿਬ, ਅਗਲੀ ਈਮੇਲ ਜੋੜਾਂ ਦੇ ਦਰਦ ਬਾਰੇ ਵੇ ਜਿਹੜੀ ਸਾਡੇ ਇੱਕ ਭਰਾ ਜਾਵੇਦ ਫਾਰੂਕੀ ਹੋਰਾਂ ਲਿਖੀ ਹੈ।
4: ਜੀ ਜੀ,
3: ਇਹ ਕਹਿੰਦੇ ਨੇ ਕਿ ਮੈਂ ਤੁਹਾਡਾ ਪੁਰਾਣਾ ਮਰੀਜ਼ ਹਾਂ,
4: ਠੀਕ,
3: ਤੇ ਮੈਂ ਤੁਹਾਡਾ ਇਲਾਜ ਸ਼ੁਰੂ ਕੀਤਾ ਸੀ ਪਰ ਮੈਂ 1 ਸਾਲ ਲਈ ਮੁਲਕ ਤੋਂ ਬਾਹਰ ਟੁੱਟ ਗਿਆ।
4: ਅੱਛਾ,
3: ਜਿਹਦੀ ਵਜ੍ਹਾ ਨਾਲ ਇਲਾਜ ਛੁੱਟ ਗਿਆ। ਸੁਲੇਮਾਨ ਸਾਹਿਬ, ਮੇਰੇ ਗੋਡਿਆਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ, ਮੈਂ ਫਿਰ ਇਲਾਜ ਕਰਵਾਉਣਾ ਚਾਹੁੰਦਾ ਵਾਂ।
4: ਜਾਵੇਦ ਭਾਈ, ਜੇ ਤੁਸੀਂ ਇਲਾਜ ਨਾ ਛੱਡਦੇ ਤੇ ਹੁਣ ਤੱਕ ਤੁਸੀਂ ਠੀਕ ਹੋ ਜਾਂਦੇ।
3: ਸਹੀ,
4: ਬਹਰਹਾਲ ਇਹ ਜ਼ਿਹਨ ਵਿੱਚ ਰੱਖੋ ਕਿ ਤੁਹਾਡੀ ਬਿਮਾਰੀ ਪੁਰਾਣੀ ਹੈ ਤੇ 1 ਸਾਲ ਵਿੱਚ ਬਿਮਾਰੀ ਜ਼ਰੂਰ ਵਧੀ ਹੋਵੇਗੀ, ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡਾ ਚੰਗੀ ਤਰ੍ਹਾਂ ਚੈੱਕਅਪ ਕੀਤਾ ਜਾਵੇਗਾ, ਯਾਨੀ ਜਾਂਚ ਕੀਤੀ ਜਾਵੇਗੀ ਕਿ ਬਿਮਾਰੀ ਕਿਸ ਸਟੇਜ 'ਤੇ ਵੇ। ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਪੂਰੀ ਤਰ੍ਹਾਂ ਤੁਹਾਡੀ ਜਾਂਚ ਪੜਤਾਲ ਤੋਂ ਬਾਅਦ ਤੁਹਾਡੇ ਲਈ ਦਵਾਈ ਲਿਖਾਂਗਾ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਗੋਡਿਆਂ ਦੀ ਪੀੜ ਬਿਲਕੁਲ ਠੀਕ ਹੋ ਜਾਵੇਗੀ ਤੇ ਪਿੰਡੇ ਤੇ ਜੋੜਾਂ ਤੇ ਹੱਡੀਆਂ ਨੂੰ ਤਾਕਤ ਵੀ ਮਿਲੇਗੀ। ਬਸ ਤੁਸੀਂ ਸੋਹਣੇ ਰੱਬ 'ਤੇ ਯਕੀਨ ਰੱਖੋ, ਉਹੀ ਤੁਹਾਨੂੰ ਸ਼ਫਾ ਦੇਵੇਗਾ।
3: ਇਨਸ਼ਾਅੱਲਾ ਤਾਲਾ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਭਰਾ ਹਨੀਫ ਚੌਧਰੀ ਹੋਰਾਂ ਲਿਖੀ ਹੈ
4: ਜੀ।
3: ਇਹਨਾਂ ਨੂੰ ਸਾਹ ਦਾ ਮਸਲਾ ਹੈ, ਯਾਨੀ ਇਹਨਾਂ ਦਾ ਸਾਹ ਫੁੱਲਦਾ ਰਹਿੰਦਾ ਹੈ, ਤੇ ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ।
4: ਜ਼ਰੂਰ ਮਿਲਣ ਜੀ। ਸਹਿਮਾ ਜੀ, ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਕਿ ਮਰੀਜ਼ ਆਪ ਆਵੇ, ਚੈੱਕਅਪ ਕਰਵਾਵੇ ਤੇ ਬਿਮਾਰੀ ਦੀ ਚੰਗੀ ਤਰ੍ਹਾਂ ਤਸ਼ਖੀਸ ਹੋ ਜਾਵੇਗੀ, ਤੇ ਜਦੋਂ ਮੁਕੰਮਲ ਤਸ਼ਖੀਸ ਹੋਵੇਗੀ ਤੇ ਇਲਾਜ ਦਾ ਫਾਇਦਾ ਵੀ ਛੇਤੀ ਹੋ ਜਾਵੇਗਾ। ਹਨੀਫ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਆ ਸਕਦੇ ਹੋ ਤੇ ਆ ਜਾਓ
3: ਜੀ। ਸੋਹਣੇ ਭੈਣ ਭਰਾਓ, ਤੁਹਾਡੀ ਅਗਲੀ ਈਮੇਲ ਤੋਂ ਪਹਿਲਾਂ ਮੈਂ ਲਿਖਵਾਉਂਦੀ ਹਾਂ ਆਪਣਾ ਪਤਾ ਤੇ ਫੋਨ ਨੰਬਰ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ, ਮੁਲਕ ਦੇ ਸਿਆਣੇ ਤੇ ਮੰਨੇ ਪਰਮੰਨੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਹੋਰਾਂ ਦਾ ਪਤਾ ਤੁਹਾਨੂੰ ਮਿਲ ਗਿਆ। ਹੁਣ ਤੁਸੀਂ ਕਿਸੇ ਵੀ ਬਿਮਾਰੀ ਤੋਂ ਘਬਰਾਉਣਾ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜਦੋਂ ਤੁਸੀਂ ਇਲਾਜ ਕਰਵਾਓਗੇ ਤੇ ਰੱਬ ਤੁਹਾਨੂੰ ਜ਼ਰੂਰ ਆਰਾਮ ਦੇਵੇਗਾ। ਸੁਲੇਮਾਨ ਸਾਹਿਬ, ਮੈਦੇ ਦੀਆਂ ਬਿਮਾਰੀਆਂ ਬਹੁਤ ਵੱਧਦੀਆਂ ਜਾ ਰਹੀਆਂ ਨੇ
4: ਜੀ ਜੀ,
3: ਤੇ ਸਾਡੇ ਕੋਲ ਇਸ ਬਾਰੇ ਬਹੁਤ ਸਾਰੇ ਈਮੇਲਸ ਤੇ SMS ਵੀ ਆਏ ਨੇ
4: ਜੀ।
3: ਇਹ SMS ਵਸੀਮ ਹੋਰਾਂ ਦਾ ਹੈ, ਇਹ ਕਹਿੰਦੇ ਨੇ ਕਿ ਭੁੱਖ ਨਹੀਂ ਲੱਗਦੀ, ਜੇ ਥੋੜੀ ਬਹੁਤੀ ਰੋਟੀ ਖਾਵਾਂ ਤੇ ਢਿੱਡ ਫੁੱਲ ਜਾਂਦਾ ਹੈ, ਖੱਟੀਆਂ ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਗਰਮੀ ਜੀ ਲੱਗਦੀ ਹੈ, ਕਬਜ਼ ਵੀ ਰਹਿੰਦੀ ਹੈ ਤੇ ਗੈਸ ਭਰਦੀ ਹੈ। ਮੈਂ ਗੈਸ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ
4: ਜੀ।
3: ਵੈਸੇ ਸੁਲੇਮਾਨ ਸਾਹਿਬ, ਗੈਸ ਦੀ ਵਜ੍ਹਾ ਨਾਲ ਮੈਂ ਵੀ ਬਹੁਤ ਪਰੇਸ਼ਾਨ ਹਾਂ, ਕਿਉਂਕਿ ਗੈਸ ਦੀ ਲੋਡ ਸ਼ੇਡਿੰਗ ਬਹੁਤ ਹੀ ਹੋ ਰਹੀ ਹੈ।
4: ਓਹੋ ਸਹਿਮਾ ਜੀ, ਤੁਸੀਂ ਮਜ਼ਾਕ ਤੋਂ ਬਾਜ਼ ਨਹੀਂ ਆਉਂਦੇ। ਸਹਿਮਾ ਜੀ, ਰੱਬ ਨਾ ਕਰੇ ਜੇ ਤੁਹਾਨੂੰ ਇਹੋ ਜਿਹਾ ਮਸਲਾ ਹੋ ਗਿਆ ਨਾ ਤੇ ਤੁਸੀਂ ਗੈਸ ਦੀ ਲੋਡ ਸ਼ੇਡਿੰਗ ਨੂੰ ਭੁੱਲ ਜਾਓਗੇ, ਕਿਉਂਕਿ ਬਹੁਤ ਬੁਰੀ ਬਿਮਾਰੀ ਹੈ।
3: ਰੱਬ ਨਾ ਕਰੇ।
4: ਵਸੀਮ ਭਾਈ, ਮੈਦੇ ਦੀ ਖਰਾਬੀ ਦੀ ਸਭ ਤੋਂ ਵੱਡੀ ਵਜ੍ਹਾ ਗਜ਼ਾ ਦੀ ਖਰਾਬੀ ਹੈ, ਯਾਨੀ ਮਿਰਚ ਮਸਾਲੇਦਾਰ ਚੀਜ਼ਾਂ ਜਾਂ ਫਿਰ ਉਹ ਖਾਣੇ ਜਿਨ੍ਹਾਂ ਵਿੱਚ ਘਿਓ, ਤੇਲ ਜਾਂ ਗੋਸ਼ਤ ਵਗੈਰਾ ਜ਼ਿਆਦਾ ਹੁੰਦਾ ਹੈ, ਉਹ ਮੈਦੇ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਨੇ। ਇਸੇ ਤਰ੍ਹਾਂ ਜਿਹੜੇ ਲੋਕ ਪੈਦਲ ਨਹੀਂ ਟੁਰਦੇ ਯਾਨੀ ਵਰਜਿਸ਼ ਵਗੈਰਾ ਨਹੀਂ ਕਰਦੇ, ਉਹਨਾਂ ਦਾ ਮੈਦਾ ਖਰਾਬ ਹੀ ਰਹਿੰਦਾ ਹੈ, ਜਿਹਦੀ ਵਜ੍ਹਾ ਨਾਲ ਬਦਹਜ਼ਮੀ, ਮੈਦੇ ਦੀ ਤਜ਼ਾਬੀਅਤ, ਮੈਦੇ ਦੀ ਸੋਜਨ, ਅਲਸਰ ਤੇ ਦਰਦ ਫਹਿਮੇ ਮੈਦਾ ਦੀ ਤਕਲੀਫ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਆਪਣੀ ਗਜ਼ਾ ਨੂੰ ਬਦਲੋ ਤੇ ਰੋਟੀ ਖਾਣ ਤੋਂ ਬਾਅਦ ਸੈਰ ਜ਼ਰੂਰ ਕਰਿਆ ਕਰੋ। ਇਹਦੇ ਇਲਾਵਾ ਹਲੀਮ, ਨਿਆਰੀ, ਤਿੱਕੇ ਤਕਵਾਬ ਵਗੈਰਾ ਨਾ ਖਾਓ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇਰ ਨਾਲ ਹਜ਼ਮ ਹੁੰਦੀਆਂ ਨੇ ਤੇ ਮੈਦੇ ਤੇ ਗੈਰ ਜ਼ਰੂਰੀ ਬੋਝ ਪੈਂਦਾ ਹੈ। ਵਸੀਮ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਦਵਾਈਆਂ ਲਿਖ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਥੋੜ੍ਹੇ ਜਿਹੇ ਚਿਰ ਵਿੱਚ ਇਲਾਜ ਤੋਂ ਬਾਅਦ ਤੁਹਾਡਾ ਮੈਦਾ ਬਿਲਕੁਲ ਠੀਕ ਹੋ ਜਾਵੇਗਾ ਤੇ ਫਿਰ ਤੁਸੀਂ ਆਪਣੀ ਪਸੰਦ ਦੀ ਹਰ ਸ਼ੈ ਖਾ ਸਕੋਗੇ।
3: ਵਸੀਮ ਭਾਈ, ਤੁਹਾਨੂੰ ਆਪਣੇ SMS ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਹਾਈਪਰਟਾਈਟਿਸ ਬਾਰੇ ਤੁਹਾਡੀ ਹਕਮਤ ਕੀ ਕਹਿੰਦੀ ਹੈ? ਸੁਲੇਮਾਨ ਸਾਹਿਬ, ਅਗਲੀ ਮੇਲ ਹਾਈਪਰਟਾਈਟਿਸ ਬਾਰੇ ਹੀ ਹੈ, ਜਿਹੜੀ ਮੁਸ਼ਤਾਕ ਸਿਆਲ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਛੋਟੇ ਭਾਈ ਨੂੰ ਹਾਈਪਰਟਾਈਟਿਸ ਹੋ ਗਿਆ ਸੀ, ਜਿਹਦਾ ਬਹੁਤ ਇਲਾਜ ਕਰਵਾਇਆ, ਬੜਾ ਰੁਪਿਆ ਖਰਚ ਕੀਤਾ, ਪਰ ਜਦੋਂ ਟੈਸਟ ਕਰਵਾਇਆ ਤੇ ਪਤਾ ਲੱਗਿਆ ਕਿ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਇਹ ਦੱਸੋ ਕਿ ਦੇਸੀ ਇਲਾਜ ਨਾਲ ਹਾਈਪਰਟਾਈਟਿਸ ਠੀਕ ਹੋ ਸਕਦਾ?
4: ਮੁਸ਼ਤਾਕ ਭਾਈ, ਰੱਬ ਨੇ ਕੋਈ ਬਿਮਾਰੀ ਇਹੋ ਜਿਹੀ ਨਹੀਂ ਕੱਲੀ ਜਿਹਦਾ ਇਲਾਜ ਨਾ ਹੋਵੇ।
3: ਬਿਲਕੁਲ,
4: ਬਸ ਬੰਦੇ ਦਾ ਕੰਮ ਹੈ ਕਿ ਉਹ ਆਪਣੇ ਰੱਬ ਤੇ ਭਰੋਸਾ ਰੱਖੇ ਤੇ ਇਲਾਜ ਕਰਾਏ, ਬਾਕੀ ਨਤੀਜਾ ਉਸ ਰੱਬ ਤੇ ਛੱਡ ਦੇਵੇ। ਮੁਸ਼ਤਾਕ ਭਾਈ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਸ ਵੇਲੇ ਸਾਰੀ ਦੁਨੀਆ ਵਿੱਚ ਜੜੀ ਬੂਟੀਆਂ ਨੂੰ ਬੜੇ ਸ਼ੌਕ ਤੇ ਬੜੇ ਭਰੋਸੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਤੇ ਜੜੀ ਬੂਟੀਆਂ ਨਾਲ ਹੈਪਾਟਾਈਟਿਸ ਦੀ ਵੈਕਸੀਨ ਯਾਨੀ ਹਫਾਸਤੀ ਦਵਾ ਵੀ ਤਿਆਰ ਕੀਤੀ ਜਾਂਦੀ ਹੈ। ਇਸ ਲਈ ਤੁਸੀਂ ਬੇਫਿਕਰ ਹੋ ਕੇ ਆਪਣੇ ਭਰਾ ਦਾ ਇਲਾਜ ਕਰਾਓ ਤੇ ਇਸ ਇਲਾਜ ਦਾ ਅਸਰ ਵੇਖਣ ਲਈ ਇਲਾਜ ਤੋਂ ਪਹਿਲਾਂ ਤੇ ਇਲਾਜ ਤੋਂ ਬਾਅਦ ਯਾਨੀ ਦੋ ਵਾਰੀ LFT ਕਰਾਓ। ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਹਾਡਾ ਇਲਾਜ ਕਿੰਨਾ ਜ਼ਬਰਦਸਤ ਹੈ ਤੇ ਇਹਦੇ ਵਿੱਚ ਕਿੰਨੀ ਸ਼ਫਾ ਹੈ। ਮੁਸ਼ਤਾਕ ਭਾਈ, ਸੋਹਣੇ ਰੱਬ ਨੇ ਚਾਹਿਆ ਤੇ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ। ਤੁਸੀਂ ਕਿਸੇ ਦਿਨ ਆਪਣੇ ਭਰਾ ਨੂੰ ਦਵਾਖਾਨੇ ਤੇ ਲੈ ਕੇ ਆਓ, ਮੈਂ ਦਵਾਈ ਪਰਹੇਜ਼ ਦੇ ਅਹਤਿਆਤ ਬਾਰੇ ਸਾਰੀ ਗੱਲ ਸਮਝਾ ਦਿਆਂਗਾ। ਸੋਹਣੇ ਰੱਬ ਦੇ ਕਰਮ ਨਾਲ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ।
3: ਇਨਸ਼ਾਅੱਲਾ ਤਾਲਾ ਜੀ ਮੁਸ਼ਤਾਕ ਭਾਈ, ਤੁਹਾਡੀ ਈਮੇਲ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਗਈ ਅਤੇ ਸੁਲੇਮਾਨ ਸਾਹਿਬ ਨੇ ਮਸ਼ਵਰਾ ਵੀ ਤੁਹਾਡੇ ਜਿਹੜਾ ਦਿੱਤਾ ਹੈ, ਇਸ ਮਸ਼ਵਰੇ 'ਤੇ ਅਮਲ ਕਰੋ, ਰੱਬ ਜ਼ਰੂਰ ਮਿਹਰ ਕਰੇਗਾ। ਸੁਲੇਮਾਨ ਸਾਹਿਬ, ਵਾਰੀ ਹੈ ਇਸ ਈਮੇਲ ਦੀ ਜਿਹੜੀ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ। ਕਹਿੰਦੇ ਨੇ ਕਿ ਮੇਰਾ ਵਜ਼ਨ ਬਹੁਤ ਵੱਧ ਗਿਆ, ਮੈਂ ਦਿਨ 'ਚ ਸਿਰਫ ਇੱਕ ਵਾਰੀ ਰੋਟੀ ਖਾਂਦੀ ਹਾਂ ਪਰ ਜਿਸਮ ਮੋਟਾ ਹੀ ਹੁੰਦਾ ਜਾ ਰਿਹਾ, ਟੁਰਨ ਫਿਰਨ ਨਾਲ ਸਾਹ ਫੁੱਲਦੀ ਹੈ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ। ਵੈਸੇ ਸੁਲੇਮਾਨ ਸਾਹਿਬ, ਮੋਟਾਪਾ ਤੇ ਮੈਨੂੰ ਵੀ ਜਿਹੜਾ ਨਾ ਬਹੁਤ ਬੁਰਾ ਲੱਗਦਾ ਹੈ, ਇਹ ਜਿਹੜਾ ਮੋਟੇ ਬੰਦੇ ਹੁੰਦੇ ਨੇ ਨਾ, ਇੰਝ ਲੱਗਦੇ ਨੇ ਜਿਵੇਂ ਬੋਲਣ ਵਾਲੇ ਮੱਝ ਹੁੰਦੀ ਹੈ, ਸਾਰੀ ਸਮਾਰਟਨੈਸ ਮੁੱਕ ਜਾਂਦੀ ਹੈ।
4: ਸਹਿਮਾ ਜੀ, ਮੋਟਾਪੇ ਨਾਲ ਸਿਰਫ ਸਮਾਰਟਨੈਸ ਹੀ ਖਤਮ ਨਹੀਂ ਹੁੰਦੀ ਬਲਕਿ ਸ਼ੂਗਰ, ਜੋੜਾਂ ਦਾ ਦਰਦ, ਬਲੱਡ ਪ੍ਰੈਸ਼ਰ ਤੇ ਹੋਰ ਦੂਜੀਆਂ ਖਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਇਹਦਾ ਫੌਰੀ ਉਪਾਰ ਕਰਨਾ ਚਾਹੀਦਾ ਹੈ। ਭੈਣ ਜੀ, ਤੁਸੀਂ ਫਾਕੇ ਨਾ ਕਰੋ, ਕਿਉਂਕਿ ਫਾਕੇ ਕਰਨ ਨਾਲ ਪਿੰਡੇ ਵਿੱਚ ਗਜ਼ਾ ਦੀ ਕਮੀ ਹੋ ਜਾਂਦੀ ਹੈ, ਜਿਹਦੇ ਨਾਲ ਕਮਜ਼ੋਰੀ ਵੱਧ ਜਾਂਦੀ ਹੈ ਅਤੇ ਪਿੰਡੇ ਵਿੱਚ ਤਾਜ਼ਾ ਖੂਨ ਨਹੀਂ ਬਣਦਾ। ਇਸ ਲਈ ਰੋਟੀ 3 ਟਾਈਮ ਖਾਓ, ਪਰ ਗਜ਼ਾ ਵਿੱਚ ਵੱਡਾ ਗੋਸ਼ਤ, ਚਾਵਲ, ਮਾਂਹ ਦੀ ਦਾਲ, ਗੋਭੀ ਅਤੇ ਘਿਓ ਤੇਲ ਵਿੱਚ ਤਲੀਆਂ ਹੋਈਆਂ ਚੀਜ਼ਾਂ ਦੇ ਨਾਲ ਨਾਲ ਬਾਜ਼ਾਰੀ ਸ਼ੈਵਾਂ ਬਿਲਕੁਲ ਨਾ ਖਾਓ। ਭੈਣ ਜੀ, ਅਸੀਂ ਆਪਣੇ ਦਵਾਖਾਨੇ 'ਤੇ ਜੜੀ ਬੂਟੀਆਂ ਨਾਲ ਇੱਕ ਬਹੁਤ ਹੀ ਵਧੀਆ ਅਤੇ ਫੌਰੀ ਅਸਰ ਕਰਨ ਵਾਲੀ ਇੱਕ ਦਵਾਈ ਤਿਆਰ ਕੀਤੀ ਹੈ, ਜਿਹੜੀ ਮੋਟੇ ਬੰਦੇ ਨੂੰ ਦੁਬਲਾ ਪਤਲਾ ਅਤੇ ਸਮਾਰਟ ਕਰ ਦਿੰਦੀ ਹੈ ਤੋ ਕੋਈ ਪੁੱਠਾ ਨੁਕਸਾਨ ਵੀ ਨਹੀਂ ਹੁੰਦਾ, ਯਾਨੀ ਕਿ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਭੈਣ ਜੀ, ਤੁਹਾਨੂੰ ਇਹ ਹੀ ਦਵਾ ਪਾਰਸਲ ਕਰਾ ਰਿਹਾ ਵਾਂ, ਤੁਸੀਂ ਨਾਗੇ ਤੋਂ ਬਗੈਰ ਇਹ ਦਵਾਈ ਲੈਣੀ ਹੈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਮੋਟਾਪੇ ਤੋਂ ਜਾਨ ਛੁੱਟ ਜਾਏਗੀ ਅਤੇ ਤੁਸੀਂ ਬਿਲਕੁਲ ਸਮਾਰਟ ਹੋ ਜਾਓਗੇ
3: ਇਨਸ਼ਾਅੱਲਾ। ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦੀ ਦਵਾਈ ਜ਼ਰੂਰ ਇਸਤੇਮਾਲ ਕਰਨੀ। ਭੈਣ ਜੀ, ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਾਂ, ਉਹ ਇਹ ਵੇ ਕਿ ਮੈਂ ਵੀ ਇਹੀਓ ਦਵਾ ਵਰਤੀ ਸੀ ਅਤੇ ਹੁਣ ਮੈਂ ਰੱਬ ਦੀ ਮਿਹਰਬਾਨੀ ਨਾਲ ਬਹੁਤ ਹੀ ਸਮਾਰਟ ਹੋ ਗਈ ਹਾਂ। ਸੁਲੇਮਾਨ ਸਾਹਿਬ, ਇਹ ਈਮੇਲ ਜਨਾਬ ਆਸਿਫ ਲਤੀਫ ਹੋਰਾਂ ਲਿਖੀ ਹੈ।
4: ਜੀ ਜੀ।
3: ਇਹ ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ ਅਤੇ ਫਿਕਰ ਵੱਧਦੀ ਜਾ ਰਹੀ ਹੈ। ਮੈਂ ਤਾਕਤ ਦੀਆਂ ਗੋਲੀਆਂ ਵੀ ਖਾਧੀਆਂ ਸਨ ਪਰ ਉਹਨਾਂ ਗੋਲੀਆਂ ਨਾਲ ਦਿਲ ਘਬਰਾਉਣ ਲੱਗ ਪਿਆ ਅਤੇ ਮੈਂ ਛੱਡ ਦਿੱਤੀਆਂ। ਸੁਲੇਮਾਨ ਸਾਹਿਬ, ਲੋਕੀ ਕਹਿੰਦੇ ਨੇ ਕਿ ਇਸ ਉਮਰ ਵਿੱਚ ਹੋਣ ਵਾਲੀ ਕਮਜ਼ੋਰੀ ਦਾ ਕੋਈ ਇਲਾਜ ਨਹੀਂ।
4: ਜੀ।
3: ਤੁਹਾਡਾ ਕੀ ਖਿਆਲ ਹੈ, ਜੇ ਮੇਰਾ ਇਲਾਜ ਹੋ ਸਕਦਾ ਹੈ ਤੇ ਮੈਂ ਦਵਾਖਾਨੇ ਤੇ ਆ ਜਾਵਾਂ?
4: ਆਸਫ ਭਾਈ, ਲੋਕਾਂ ਦੀਆਂ ਗੱਲਾਂ ਤੇ ਨਾ ਜਾਓ, ਕਿਉਂਕਿ ਇਹ ਗੱਲ ਬਿਲਕੁਲ ਗਲਤ ਹੈ ਕਿ ਵਡੇਰੀ ਉਮਰ ਦੀ ਕਮਜ਼ੋਰੀ ਦੂਰ ਨਹੀਂ ਹੁੰਦੀ। ਮੇਰੇ ਭਾਈ, ਜਦੋਂ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤਾਂ ਵਡੇਰੀ ਉਮਰ ਦੇ ਮਰਦਾਂ ਦੀ ਕਮਜ਼ੋਰੀ ਕਿਉਂ ਦੂਰ ਨਹੀਂ ਹੋ ਸਕਦੀ? ਮੇਰੇ ਭਾਈ, ਗੱਲ ਹੁੰਦੀ ਹੈ ਤਸ਼ਖੀਸ ਦੀ, ਉਸ ਤੋਂ ਬਾਅਦ ਚੰਗੀ ਦਵਾ ਦੀ। ਜੇ ਇਹ ਦੋਵੇਂ ਗੱਲਾਂ ਪੂਰੀਆਂ ਕੀਤੀਆਂ ਜਾਣ ਤਾਂ ਮਰੀਜ਼ ਦੀ ਸਾਰੀ ਬਿਮਾਰੀ ਠੀਕ ਹੋ ਜਾਂਦੀ ਹੈ। ਆਸਫ ਭਾਈ, ਮੈਂ ਤੁਹਾਨੂੰ ਅਤੇ ਤੁਹਾਡੇ ਵਰਗੇ ਦੂਜੇ ਮਰੀਜ਼ਾਂ ਨੂੰ ਇਹ ਗੱਲ ਦੱਸ ਦਿਆਂ ਕਿ ਤਾਕਤ ਵਾਸਤੇ ਗੋਲੀਆਂ ਵਗੈਰਾ ਕਦੀ ਇਸਤੇਮਾਲ ਨਾ ਕਰੋ, ਕਿਉਂਕਿ ਇਹੋ ਜਿਹੀਆਂ ਗੋਲੀਆਂ ਨਾਲ ਗੁਰਦੇ ਖਰਾਬ ਹੋ ਜਾਂਦੇ ਨੇ। ਭਾਈ ਜੀ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ਼ ਲਿਆਓ, ਮੈਂ ਤੁਹਾਡੀ ਤਬੀਅਤ ਅਤੇ ਜਿਸਮਾਨੀ ਹਾਲਤ ਦੇ ਮੁਤਾਬਕ ਕੋਈ ਚੰਗੀ ਜਿਹੀ ਦਵਾਈ ਲਿਖ ਦਿਆਂਗਾ ਜਿਹਦੇ ਨਾਲ ਤੁਹਾਡੀ ਸਾਰੀ ਪਰੇਸ਼ਾਨੀ ਮੁੱਕ ਜਾਏਗੀ ਅਤੇ ਇਨਸ਼ਾਅੱਲਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ।
3: ਬੇਸ਼ੱਕ ਜੀ। ਆਸਿਫ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਹੁਣ ਤੁਹਾਡੀ ਫਿਕਰ ਮੁੱਕ ਜਾਣੀ ਚਾਹੀਦੀ ਹੈ, ਇਨਸ਼ਾਅੱਲਾ ਤੁਸੀਂ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਦਿਲ ਕਰਦਾ ਹੈ ਕਿ ਤੁਹਾਡੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਦੇ ਰਹੀਏ ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁੱਕ ਜਾਂਦਾ ਹੈ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਸਾਡੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
4: ਸਰਮਾ ਜੀ, ਮੈਂ ਵੀ ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੈਨੂੰ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਸੋਹਣੇ ਭੈਣ ਭਰਾਓ, ਹੁਣ ਤੁਸੀਂ ਸਾਂਭੋ ਕਾਗਜ਼ ਤੇ ਪੈਨਸਲ, ਕਿਉਂਕਿ ਮੈਂ ਲਿਖਵਾਉਣ ਲੱਗੀ ਹਾਂ ਆਪਣਾ ਪਤਾ ਤੇ ਫੋਨ ਨੰਬਰ ਤੇ। ਜਨਾਬ ਲਿਖੋ,
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleman.dawakhana@gmail.com।
3: ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਹੋਰਾਂ ਨੂੰ ਮਿਲ ਸਕਦੇ ਹੋ। ਤੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।

ਵਾਜਾ ਵੇ ਢੋਲਣਾ ਤੈਨੂੰ ਅੱਖੀਆਂ ਉਡੀਕ ਦੀਆਂ ਦਿਲ ਵਾਜਾ ਮਾਰਦਾ ਮਤਲਬ ਬੰਦਾ ਇੰਨਾ ਪੱਕਾ ਹੋਣਾ ਚਾਹੀਦਾ ਕਿ ਈਦ ਵੀ ਲੰਘਾ ਦੇਵੇ ਉਸ ਤੋਂ ਬਾਅਦ ਉਹ ਕਿਆ ਗਾਣਾ ਯਾਦ ਆ ਗਈ ਈਦ ਸੇ ਮਤਲਬ ਕੁਛ ਸਮਝ ਆਉਣ ਵਾਲੀ ਬਾਤ ਹੋਣੀ ਚਾਹੀਏ ਨਾ ਕਿ ਇਹ ਜੋ ਅਦਾਲਤੀ ਹੋਤੀ ਹੈ ਨਾ ਇਹ ਜੋ ਕਿਸੀ ਕੋ ਅਗਰ ਸਜ਼ਾ ਮਿਲਤੀ ਹੈ ਤੋ ਇਹ ਦੋਨੋਂ ਸਾਈਡ ਸੇ ਜੋ ਹੈ ਬਾਤ ਸੁਣੀ ਜਾਤੀ ਹੈ ਏਕ ਹੀ ਸਾਈਡ ਸੇ ਸੁਣ ਕੇ ਫੈਸਲਾ ਨਹੀਂ ਸੁਣਾਇਆ ਜਾਤਾ ਹੈ ਇਨਕੇਸ ਕੋਈ ਅਗਰ ਮਿਸ ਅੰਡਰਸਟੈਂਡਿੰਗ ਹੋਤੀ ਹੈ ਤੋ ਇਨਸਾਨ ਕੋ ਵੋ ਦੂਰ ਕਰਨੀ ਚਾਹੀਏ

ਬੁੱਲੇ ਨੂੰ ਲੋਕੀ ਮੱਤੀ ਦਿੰਦੇ, ਬੁੱਲਿਆ ਆ ਬਹਿ ਜਾ ਵਿੱਚ ਮਸੀਤੀ, ਵਿੱਚ ਮਸੀਤਾਂ ਦੇ ਕੀ ਕੁਝ ਹੁੰਦੇ, ਜੇ ਦਿਲੋਂ ਨਮਾਜ਼ ਨਾ ਨੀਤੀ, ਕੰਨਾਂ ਨੂੰ ਹੱਥ ਲਾਵੇ ਪਹਿਲਾਂ ਫਿਰ ਨਮਾਜ਼ ਤੇ ਨੀਤੀ, ਦੁਨੀਆਦਾਰਾਂ ਰੱਬ ਦੇ ਨਾਲ ਵੀ 400 ਵੀ ਤੋਂ ਕੀਤੀ।